ਕਾਨੜਾ ਮਹੱਲਾ ਪੰਜਵਾਂ ਘਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰਭ ਪੂਜ ਹੋ ਨਾਮ ਆਰਾਦ ਗੁਰ ਸਤਿਗੁਰ ਚਰਨੀ ਲਾਗ ਹਰ ਪਾਵੋ ਮਨ ਆਗਾਦ ਜਗ ਜੀਤੋ ਹੋ ਗੁਰ ਕਿਰਪਾਦ ਰਹਾਓ ਅਨਕ ਪੂਜਾ ਮੈਂ ਬਹੁਵਿਦ ਖੋਜੀ ਸਾ ਪੂਜਾ ਜੇ ਹਰ ਪਾਵਾਸ ਮਾਟੀ ਕੀ ਇਹ ਪੁੱਤਰੀ ਜੋਰੀ ਕਿਆ ਹੈ ਕਰਮ ਕਰਾ ਕਮਾਸ ਪ੍ਰਭ ਹਾਂ ਪਕਰ ਜਿਸ ਮਾਰਗ ਪਾਵੋ ਸੋ ਤੁਦ ਜੰਤ ਮਿਲਾਸ ਆਵਰ ਓਟ ਮੈਂ ਕੋਈ ਨਾ ਸੂਜੈ ਇੱਕ ਹਰ ਕੀ ਓਟ ਮੈਂ ਆਸ ਕਿਆ ਦੀਨ ਕਰੇ ਅਰਦਾਸ ਜੋ ਸਭ ਘਟ ਪ੍ਰਭੂ ਨਿਵਾਸ ਪ੍ਰਭ ਚਰਨਨ ਕੀ ਮਨ ਪਿਆਸ ਜਨ ਨਾਨਕ ਦਾਸ ਕਹੀਅਤ ਹੈ ਤੁਮਰਾ ਹਉ ਬਲ ਬਲ ਸਤ ਬਲ ਜਾਸ ਕਾਨੜਾ ਮਹੱਲਾ ਪੰਜਵਾਂ ਘਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਗਤ ਉਧਾਰਨ ਨਾਮ ਪ੍ਰੇ ਤੇਰੈ ਨਵ ਨਿਧ ਨਾਮ ਨਿਧਾਨ ਹਰ ਕੇ ਰੈ ਹਰ ਰੰਗ ਰੰਗ ਰੰਗ ਅਨੂਪੇ ਰੈ ਕਾਹੇ ਰੇ ਮਨ ਮੋਹੇ ਮਗਨੇ ਰੈ ਨੈਨੋ ਦੇਖ ਸਾ ਦਰਸੇ ਰੈ ਸੋ ਪਾਵੈ ਜਿਸ ਲਿਖਤ ਲਲੇ ਰੈ ਰਹਾਓ ਸੇਵਾ ਸੇਵੋ ਸੇਵੋ ਸਾਧ ਸੰਤ ਚਰਨੇ ਰੈ ਬਾਂਛੋ ਧੂਰ ਪਵਿੱਤਰ ਕਰੇ ਰੈ ਅੱਠ ਸੱਠ ਮੱਜਨ ਮੈਲ ਕਟੇ ਰੈ ਸਾਸ ਸਾਸ ਧਿਆਵੋ ਮੁਖ ਨਹੀਂ ਮੋਰੈ ਕਿਛ ਸੰਗ ਨਾ ਚਾਲੈ ਲਾਖ ਕਰੋ ਰੈ ਪ੍ਰਭ ਜੀ ਕੋ ਨਾਮ ਅੰਤ ਪਕਰੋ ਰੈ ਮਨਸਾ ਮਾਨ ਏਕ ਨਿਰੰਕੇ

दर्शन प्यास बहुत मन मेरा, मिल नानक देव जगत गुर के रै। कानड़ा महला पंजवां, ऐसी कौन विदे दर्शन परसना रहाओ। आस प्यास सफल मूर्त उमग ही ओ तरसना, दीन लीन प्यास मीन संतना हर संतना। हर संतना की रेन ही ओ अर्प देन, प्रभ पहे है कृपेन। मान मोह त्याग छोड़ो तो नानक हर जियो भेटना। कानड़ा महला पंजवा, रंगा रंग रंगन के रंगा, कीट हस्त पूर्ण सब संगा रहाओ। बर्त नेम तीर्थ सहत गंगा, जल हेवत भूख यर नंगा। पूजा चार करत में लंगा, चक्कर कर्म तिलक खा टंगा। दर्शन भेटे बिन सतसंगा, हठ निगरह अत रहत बिटंगा। हाँ रोग ब्यापै चुकै न पंगा, काम क्रोध अत तृष्ण जरंगा। सो मुक्त नानक जे सतगुर चंगा। कानड़ा महला पंजवां, कर सतवां एक ओंकार सतगुर प्रसाद। तिख बूझ गई गई मिल साध जना, पंच भागे चोर सहजे सुखैनो। हरे गुण गावती गावती गावती दर्श प्यार रहाओ। जैसी करी प्रभ मोसियो मोसियो, ऐसी हो कैसे कराओ। हियो तुम्हारे बलबले बलबले बल गई, पहले पै संत पाए। त्याए त्याए प्रीत लाए, प्रभ थान थे रोके हरो। जित जंतन कर विचार, अनक दास कीर्त करे तुहारी। सोई मिलो जो भाव तो, जन नानक ठाक रहो समाए। एक तू ही तू ही तू ही। कानड़ा महला पंजवां, कर अठवां एक ओंकार सतगुर प्रसाद। त्यागी है गुमान मान, पेखता दयाल लाल। हां हां मन चरण रेन रहाओ। हर संत मंत गोपाल ज्ञान ध्यान, हृदय गोबिंद गाए। चरण कमल प्रीत लाए, दीन दयाल मोहना कृपाल दया मया तार। नानक मांगे नामदान, तज मोह परम सगल अभमान। कानड़ा महला पंजवां, प्रभ कहन मलन दहन लहन। गुर मिले आन नहीं उपाओ रहाओ। तटन खटन जटन होमन, नाही दंड धार सुवाओ। जतन पांतन तपन भ्रमन, अनक कथन कथते नहीं थहां पाई ठाओ। सोध सगर सोधना सुख नानका भजनाओ। कानड़ा महला पंजवां, करनावां एक ओंकार सतगुर प्रसाद। पतत पावन भगत पवछल, पै हरन तारन तरन रहाओ। नैन तिपते दर्श पेख, जस तोख सुनत करन। प्राण नाथ या नाथ दाते, दीन गोबिंद सरन। आस पूर्ण दुख बिनासन, गही ओट नानक हर चरण। कानड़ा महला पंजवां, चरण सरण दयाल ठाकर। आन नाही जाए, पतत पावन बिरद स्वामी। उधर ते हर त्याए रहाओ। संसार गार बिकार सागर, पतत मोह मान अंध। बिकल माया संग तंद, कर गह प्रभ आप काढ़ो। राख लियो गोबिंद राय, अनाथ नाथ सनाथ संतन। कोट पाप विनाश, मन दर्शन की प्यास। प्रभ पूर्ण गुणतास, कृपाल दयाल गोपाल नानक। हर रसना गुण गाए, कानड़ा महला पंजवां। वार वारो अनक डारो, सुख प्रे सुहाग पलक रात रहाओ। कनक मंदर पाठ सेज सखी, मोहे नाहे इनस्यों तात। मुक्त लाल अनक भोग, बिन नाम नानक हाथ। रूखो भोजन भूम सैन सखी, प्रे संग सुख बिहात। कानड़ा महला पंजवां, अहं तोरो मुख जोरो। गुर गुर करत मन लोरो, प्रे प्रीत प्यारो मोरो रहाओ।
ਗ੍ਰਹਿ ਸੇ ਸੁਹਾਵੀ ਆਂਗਨ ਚੈਨਾ ਤੋਰੋ ਰੀ ਤੋਰੋ ਪੰਚ ਦੂਤਨ ਸਿਉ ਸੰਗ ਤੋਰੋ ਆਏ ਨਾ ਜਾਏ ਬਸੇ ਨਿਜ ਆਸਨ ਊਂਦ ਕਮਲ ਬਿਗਸੋਰੋ ਛੁਟਕੀ ਹਉ ਮੈਂ ਸੋਰੋ ਗਾਇਓ ਰੀ ਗਾਇਓ ਪ੍ਰਭ ਨਾਨਕ ਗੁਨੀ ਗਹਿਰੋ ਕਨੜਾ ਮਹੱਲਾ ਪੰਜਵਾਂ ਕਰਨਾਵਾਂ ਤਾਂ ਤੇ ਜਾਪ ਮਨਾ ਹਰ ਜਾਪ ਜੋ ਸੰਤ ਬੇਦ ਕਹਿਤ ਪੰਥ ਗਾਖਰੋ ਮੋਹ ਮਗਨ ਅਹੰਤਾਪ ਰਹਾਉ ਜੋ ਰਾਤੇ ਮਾਤੇ ਸੰਗ ਬੱਪਰੀ ਮਾਇਆ ਮੋਹ ਸੰਤਾਪ ਨਾਮ ਜਪਤ ਸਉ ਜਨ ਉਧਰੈ ਜਿਸੈ ਉਧਾਰੋ ਆਪ ਬਿਨਸ ਜਾਏ ਮੋਹ ਪੈ ਪਰਮਾ ਨਾਨਕ ਸੰਤ ਪ੍ਰਤਾਪ ਕਾਨੜਾ ਮਹੱਲਾ ਪੰਜਵਾਂ ਕਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਐਸੋ ਦਾਨ ਦੇਹੋ ਜੀ ਸੰਤੋ ਜਾਤ ਜੀਉ ਬਲਿਹਾਰ ਮਾਨ ਮੋਹੀ ਪੰਚ ਦੋਖੀ ਉਰਜ ਨਿਕਟ ਬਸਿਓ ਤਾਂ ਕੀ ਸਰਨ ਸਾਧੂਆ ਦੂਤ ਸੰਗ ਨਿਵਾਰ ਰਹਾਉ ਕੋਟ ਜਨਮ ਜੋਨ ਭ੍ਰਮਿਓ ਹਾਰ ਪਰਿਓ ਦੁਆਰ ਕਿਰਪਾ ਗੋਬਿੰਦ ਭਈ ਮਿਲਿਓ ਨਾਮ ਆਧਾਰ ਦੁਲੱਭ ਜਨਮ ਸਫਲ ਨਾਨਕ ਭਵ ਉਤਾਰ ਪਾਰ ਕਾਨੜਾ ਮਹੱਲਾ ਪੰਜਵਾਂ ਘਰ ਗਿਆਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਹਿ ਸੁਭਾਏ ਆਪਣੇ ਆਏ ਕਛੂ ਨਾ ਜਾਨੋ ਕਛੂ ਦਿਖਾਏ ਪ੍ਰਭ ਮਿਲਿਓ ਸੁਖਬਾਲੇ ਭੋਲੇ ਰਹਾਓ ਸੰਯੋਗ ਮਿਲਾਏ ਸਾਧ ਸੰਗਾਏ ਕਥੂ ਨਾ ਜਾਏ ਕਰੈ ਬਸਾਏ ਗੁਣ ਨਿਧਾਨ ਪ੍ਰਗਟਿਓ ਇਹ ਚੋਲੈ ਚਰਨ ਲੁਭਾਏ ਅੰਤ ਜਾਏ ਥਾਂਥ ਨਾਏ ਸਰਬ ਸਮਾਏ ਰਸਕ ਰਸਕ ਨਾਨਕ ਗੁਣ ਬੋਲੈ ਕਾਨੜਾ ਮਹੱਲਾ ਪੰਜਵਾਂ ਗੋਬਿੰਦ ਠਾਕਰ ਮਿਲਨ ਦੁਰਾਈ ਪਰਮਿਤ ਰੂਪਾ ਗਾਮਾ ਗੋਚਰ ਰਹਿਓ ਸਰਬ ਸਮਾਈ ਰਹਾਓ ਕਹਿਣ ਭਵਨ ਨਾਹੀ ਪਾਇਓ ਪਾਇਓ ਅਨਕ ਉਕਤ ਚਤਰਾਈ ਜਤਨ ਜਤਨ ਅਨਕਿਓ ਪਾਵਰੇ ਤਉ ਮਿਲਿਓ ਜਉ ਕਿਰਪਾਈ ਪ੍ਰਭੂ ਦਿਆਰ ਕਿਰਪਾਲ ਕਿਰਪਾ ਨਿਦ ਜਨ ਨਾਨਕ ਸੰਤ ਰੇ ਨਾਈ ਕਾਨੜਾ ਮਹੱਲਾ ਪੰਜਵਾਂ ਮਾਈ ਸਿਮਰਤ ਰਾਮ ਰਾਮ ਰਾਮ ਪ੍ਰਭ ਨਾ ਨਾਹੀ ਹੋਰ ਚਿਤਵੋ ਚਰਨਾਰ ਬਿੰਦ ਸਾਸਨ ਨਿਸਭੋਰ ਰਹਾਉ ਲਾਏ ਪ੍ਰੀਤ ਕੀਨ ਆਪਣ ਤੂੜਤ ਨਹੀਂ ਜੋਰ ਪ੍ਰਾਨ ਮਨ ਧਨ ਸਰਬ ਸੋ ਹਰ ਗੁਣ ਦੇ ਸੁਖ ਮੋਰ ਈਤ ਊਤ ਰਾਮ ਪੂਰਨ ਨਿਰਖਤ ਰਿਦ ਖੋਰ ਸੰਤ ਸਰਨ ਤਰਨ ਨਾਨਕ ਬਿਰਸਿਓ ਦੁਖ ਘੋਰ ਕਾਨੜਾ ਮਹੱਲਾ ਪੰਜਵਾਂ ਜਨ ਕੋ ਪ੍ਰਭ ਸੰਗੇ ਅਸਨੇ ਹੋ ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰਾ ਸਭ ਕੇ ਹੋ ਰਹਾਓ ਮਾਨ ਮੰਗੋ ਤਾਨ ਮੰਗੋ ਧਨ ਲਖਮੀ ਸੁਤ ਦੇਹ ਮੁਕਤ ਜੁਗਤ ਭੁਗਤ ਪੂਰਨ ਪਰਮਾਨੰਦ ਪਰਮ ਨਿਧਾਨ ਪੈ ਪਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਾਨੜਾ ਮਹੱਲਾ ਪੰਜਵਾਂ ਕਰਤ ਕਰਤ ਚਰਚ ਚਰਚ ਅਹੰ ਚਰੀ ਕਰਤ ਕਰਤ ਚਰਚ ਚਰਚ ਚਰਚਰੀ ਯੋਗ ਧਿਆਨ ਭੇਖ ਗਿਆਨ ਫਿਰਤ ਫਿਰਤ ਧਰਤ ਧਰਤ ਧਰਚਰੀ ਰਹਾਓ ਅਹੰ ਅਹੰ ਅਹ ਅਵਰ ਮੂੜ ਮੂੜ ਮੂੜ ਬਵਰਈ ਜਤ ਜਾਤ ਜਾਤ ਜਾਤ ਸਦਾ ਸਦਾ ਸਦਾ ਕਾਲ ਹੈ ਮਾਨ ਮਾਨ ਮਾਨ ਤਿਆਗ ਮਿਰਤ ਮਿਰਤ ਨਿਗਟ ਨਿਗਟ ਸਦਾ ਹੈ ਹਰ ਹਰੇ ਹਰੇ ਭਾਜ ਕਹਿਤ ਨਾਨਕ ਸੁਨੋਰੇ ਮੂੜ ਬਿਨ ਭਜਨ ਭਜਨ ਭਜਨ ਅਹਿਲਾ ਜਨਮ ਗਈ ਕਾਨੜਾ ਅਸ਼ਟਪਦੀਆਂ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਪ ਮਨ ਰਾਮ ਨਾਮ ਸੁਖ ਪਾਵੈ ਗੋ ਜਿਉਂ ਜਿਉਂ ਜਪੈ ਤਵੈ ਸੁਖ ਪਾਵੈ ਸਤਿਗੁਰ ਸਿਵ ਸਮਾਵੈ ਗੋ ਰਹਾਉ ਭਗਤ ਜਨਾ ਕੀ ਖਿਨ ਖਿਨ ਲੋਚਾ ਨਾਮ ਜਪਤ ਸੁਖ ਪਾਵੈ ਗੋ ਅਨਰਸ ਸਾਧ ਗਏ ਸਭ ਨੀਕਰ ਬਿਨ ਨਾਮੈ ਕਿਛ ਨਾ ਸੁਖਾਵੈ ਗੋ ਗੁਰਮਤ ਹਰ ਹਰ ਮਿੱਠਾ ਲਾਗਾ ਗੁਰ ਮਿੱਠੇ ਬਚਨ ਕਢਾਵੈ ਗੋ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੈ ਗੋ ਗੁਰਬਾਣੀ ਸੁਣਤ ਮੇਰਾ ਮਨ ਦਰਵਿਆ ਮਨ ਪੀਨਾ ਨਿਜ

ਆਵੈ ਮਨ ਗੁਰਮਤ ਨਾਮ ਸਮਾਵੈ ਗੋ ਨਾਮ ਸੁਣੈ ਨਾਮ ਮਨ ਭਾਵੈ ਨਾਮੇ ਹੀ ਤ੍ਰਿਪਤਾਵੈ ਗੋ ਕਨਕ ਕਨਕ ਪਹਿਰੇ ਬਹੁ ਕੰਗਨਾ ਕਾਪਰ ਭਾਤ ਬਣਾਵੈ ਗੋ ਨਾਮ ਬਿਨਾ ਸਭ ਫੀਕ ਫੀਕਾਨੇ ਜਨਮ ਭਰੈ ਫਿਰ ਆਵੈ ਗੋ ਮਾਇਆ ਪਟਲ ਪਟਲ ਹੈ ਭਾਰੀ ਘਰ ਕੂਮਨ ਘੇਰ ਘੁਲਾਵੈ ਗੋ ਪਾਪ ਬਿਕਾਰ ਮਨੂਰ ਸਭ ਭਾਰੇ ਬਿਖ ਦੁੱਤਰ ਤਰਿਓ ਨਾ ਜਾਵੈ ਗੋ ਭਉ ਬੈਰਾਗ ਭਇਆ ਹੈ ਬੋਹਿਥ ਗੁਰਖੇਵਟ ਸਭ ਤਰਾਵੈ ਗੋ ਰਾਮ ਨਾਮ ਹਰ ਭੇਟੀਐ ਹਰ ਰਾਮੈ ਨਾਮ ਸਮਾਵੈ ਗੋ ਅਗਿਆਨ ਲਾਏ ਸਵਾਲਿਆ ਗੁਰਗਿਆਨੈ ਲਾਏ ਜਗਾਵੈ ਗੋ ਨਾਨਕ ਪਾਣੈ ਆਪਣੈ ਜਿਉ ਪਾਵੈ ਤਿਵੈਂ ਚਲਾਵੈ ਗੋ ਕਾਨੜਾ ਮਹੱਲਾ ਚੌਥਾ ਜਪ ਮਾਨੋ ਹਰ ਹਰ ਨਾਮ ਤਰਾਵੈ ਗੋ ਜੋ ਜੋ ਜਪੈ ਸੋਈ ਗਤ ਪਾਵੈ ਜਿਉ ਧਰੂਪ ਪ੍ਰਹਿਲਾਦ ਸਮਾਵੈ ਗੋ ਰਹਾਓ ਕਿਰਪਾ ਕਿਰਪਾ ਕਿਰਪਾ ਕਰ ਹਰ ਜੀਉ ਕਰ ਕਿਰਪਾ ਨਾਮ ਲਗਾਵੈ ਗੋ ਕਰ ਕਿਰਪਾ ਸਤਿਗੁਰੂ ਮਿਲਾਵੋ ਮਿਲ ਸਤਿਗੁਰ ਨਾਮ ਧਿਆਵੈ ਗੋ ਜਨਮ ਜਨਮ ਕੀ ਹਮੈ ਮਨ ਲਾਗੀ ਮਿਲ ਸੰਗਤ ਮਲ ਲੈ ਜਾਵੈ ਗੋ ਜਿਉ ਲੋਹਾ ਤਰਿਓ ਸੰਗ ਕਾਸ਼ਟ ਲਗ ਸ਼ਬਦ ਗੁਰੂ ਹਰ ਪਾਵੈ ਗੋ ਸੰਗਤ ਸੰਤ ਮਿਲੋ ਸਤ ਸੰਗਤ ਮਿਲ ਸੰਗਤ ਹਰ ਰਸ ਆਵੈ ਗੋ ਬਿਨ ਸੰਗਤ ਕਰਮ ਕਰੈ ਅਭਿਮਾਨੀ ਕੜ ਪਾਣੀ ਚੀਕੜ ਪਾਵੈ ਗੋ ਭਗਤ ਜਨਾ ਕੇ ਹਰ ਰਖਵਾਰੇ ਜਨ ਹਰ ਰਸ ਮੀਠ ਲਗਾਵੈ ਗੋ ਖਿਨ ਖਿਨ ਨਾਮ ਦੇ ਵਡਿਆਈ ਸਤਿਗੁਰ ਉਪਦੇਸ਼ ਸਮਾਵੈ ਗੋ ਭਗਤ ਜਨਾ ਕੋ ਸਦਾ ਨਿਵਰਹੀਐ ਜਨ ਨਿਵਹਿ ਤਾਂ ਫਲ ਗੁਣ ਪਾਵੈ ਗੋ ਜੋ ਨਿੰਦਾ ਦੁਸ਼ਟ ਕਰੈ ਭਗਤਾਂ ਕੀ ਹਰ ਨਾਕਸ ਜਿਉ ਪਚ ਜਾਵੈ ਗੋ ਬ੍ਰਹਮ ਕਮਲ ਪੁੱਤ ਮੀਨ ਬਿਆਸਾ ਤਪ ਤਪਨ ਪੂਜ ਕਰਾਵੈ ਗੋ ਜੋ ਜੋ ਭਗਤ ਹੋਏ ਸੋ ਪੂਜੋ ਪਰਮਨ ਪਰਮ ਚੁਕਾਵੈ ਗੋ ਜਾਤ ਨਜਾਤ ਦੇਖ ਮਤ ਪਰਮ ਸੁਖ ਜਨਕ ਪੱਗੀ ਲਗ ਧਿਆਵੈ ਗੋ ਜੂਠਨ ਜੂਠ ਪਈ ਸਰੀ ਉੱਪਰ ਖਿਨ ਮਨੁਆ ਤਿਲ ਨਾ ਡੁਲਾਵੈ ਗੋ ਜਨਕ ਜਨਕ ਬੈਠੇ ਸਿੰਘਾਸਨ।

ਮਨ ਗੁਰਮਤਿ ਰਸਗੁਣ ਗਾਵੈ ਗੋ, ਜਿਹਵਾ ਏਕ ਹੋਏ ਲੱਖ ਕੋਟੀ, ਲੱਖ ਕੋਟੀ ਕੋਟਤੇ ਆਵੈ ਗੋ ਰਹਾਓ। ਸਹਿਸ ਫਨੀ ਜਪਿਓ ਸੇਖ ਨਵ ਗੈ, ਹਰ ਜਪਤੇ ਅੰਤ ਨਾ ਪਾਵੈ ਗੋ। ਤੂੰ ਅਥਾਹੋ ਅਤ ਅਗਮ ਅਗਮ ਹੈ, ਮਤ ਗੁਰਮਤਿ ਮੰਠੈ ਰਾਵੈ ਗੋ। ਜਿਨ ਤੂੰ ਜਪਿਓ ਤੇਈ ਜਾਨੀ ਕੇ, ਹਰ ਜਪਤਿਓ ਕੌਸੁਖ ਪਾਵੈ ਗੋ। ਬਿਦਰ ਦਾਸੀ ਸੁਤ ਸ਼ੋਕ ਸ਼ੋਹਰਾ, ਕ੍ਰਿਸ਼ਨ ਅੰਗ ਗਲ ਲਾਵੈ ਗੋ। ਜਲਤੇ ਉਪਤ ਭਈ ਹੈ ਕਾਸ਼ਟ, ਕਾਸ਼ਟ ਅੰਗ ਤਰਾਵੈ ਗੋ। ਰਾਮ ਜਨਾ ਹਰਿ ਆਪ ਸਵਾਰੇ, ਆਪਣਾ ਬਿਰਧ ਰਖਾਵੈ ਗੋ। ਹਮ ਪਾਥਰ ਲੋਹ ਲੋਹ ਬਡ ਪਾਥਰ, ਗੁਰਸੰਗਤ ਨਾਮ ਤਰਾਵੈ ਗੋ। ਜਿਉ ਸਤ ਸੰਗਤ ਤਰਿਓ ਜਲਾਹੋ, ਸੰਤ ਜਨਾਮਨ ਭਾਵੈ ਗੋ। ਖਰੇ ਖਰੋਏ ਬੈਠਤ ਊਠਤ, ਮਾਰਗ ਪੰਥ ਤੇ ਆਵੈ ਗੋ। ਸਤਿਗੁਰ ਬਚਨ ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੈ ਗੋ। ਸਾਸਨ ਸਾਸ ਸਾਸ ਬਲ ਪਾਈ ਹੈ, ਨੇ ਸਾਸਨ ਨਾਮ ਤੇ ਆਵੈ ਗੋ। ਗੁਰਪ੍ਰਸਾਦੀ ਹਉ ਮੈਂ ਬੂਝੈ, ਤਉ ਗੁਰਮਤਿ ਨਾਮ ਸਮਾਵੈ ਗੋ। ਸਤਿਗੁਰ ਦਾਤਾ ਜੀ ਜੀਅਨ ਕੋ, ਭਾਗ ਹੀ ਨਹੀਂ ਭਾਵੈ ਗੋ। ਫਿਰ ਇਹ ਵੇਲਾ ਹੱਥ ਨਾ ਆਵੈ, ਪਰਤਾਪੈ ਪਛਤਾਵੈ ਗੋ। ਜੇ ਕੋ ਭਲਾ ਲੋੜੈ ਭਲੇ ਆਪਣਾ, ਗੁਰਿਆ ਗੈ ਟਹਿ ਟਹਿ ਪਾਵੈ ਗੋ। ਨਾਨਕ ਦਇਆ ਦਇਆ ਕਰ ਠਾਕਰ, ਮੈਂ ਸਤਿਗੁਰ ਭਸਮ ਲਗਾਵੈ ਗੋ। ਕਾਨੜਾ ਮਹੱਲਾ ਚੌਥਾ। ਮਨ ਹਰ ਰੰਗ ਰਾਤਾ ਗਾਵੈ ਗੋ, ਭੈ ਭੈ ਤਰਾਸ ਭਏ ਹੈ ਨਿਰਮਲ, ਗੁਰਮਤਿ ਲਾਗ ਲਗਾਵੈ ਗੋ ਰਹਾਉ। ਹਰ ਰੰਗ ਰਾਤਾ ਸਤਿਬੈ ਰਾਗੀ, ਹਰ ਨਿਕਟ ਤਿੰਨਾ ਕਰੇ ਆਵੈ ਗੋ। ਤਿਨਕੀ ਪੰਕ ਮਿਲੈ ਤਾਂ ਜੀਵਾਂ, ਕਰ ਕਿਰਪਾ ਆਪ ਦਿਵਾਵੈ ਗੋ। ਦੁਬਦਾ ਲੋਭ ਲੱਗੇ ਹੈ ਪ੍ਰਾਣੀ, ਮਨ ਕੋਰੈ ਰੰਗ ਨਾ ਆਵੈ ਗੋ। ਫਿਰ ਉਲਟਿਓ ਜਨਮ ਹੋਵੈ ਗੁਰਬਚਨੀ, ਗੁਰਪੁਰਖ ਮਿਲੈ ਰੰਗ ਲਾਵੈ ਗੋ। ਇੰਦਰੀ ਦਸੇ ਦਸੇ ਫੁੰਧਾਵਤ, ਤ੍ਰੈ ਗੁਣੀਆਂ ਖਿੰਨਾ ਟੁਕਾਵੈ ਗੋ। ਸਤਿਗੁਰ ਪਰਚੈ ਵਸਗਤ ਆਵੈ, ਮੋਖ ਮੁਕਤ ਸੋ ਪਾਵੈ ਗੋ। ਓਵੰਕਾਰ ਏਕੋ ਰਵ ਰਹਿਆ, ਸਭ ਇੱਕ ਸਮੈ ਸਮਾਵੈ ਗੋ। ਏਕੋ ਰੂਪ ਏਕੋ ਬਹੁਰੰਗੀ, ਸਭ ਏਕਤ ਬਚਨ ਚਲਾਵੈ ਗੋ। ਗੁਰਮੁਖ ਏਕੋ ਏਕ ਪਛਾਤਾ, ਗੁਰਮੁਖ ਹੋਏ ਲਖਾਵੈ ਗੋ। ਗੁਰਮੁਖ ਜਾਏ ਮਿਲੈ ਨਿਜ ਮਹਿਲੀ, ਅਨਹਦ ਸ਼ਬਦ ਬਜਾਵੈ ਗੋ। ਜੀ ਜੰਤ ਸਭ ਸਿਹਟਿਓ ਪਾਈ, ਗੁਰਮੁਖ ਸੋਭਾ ਪਾਵੈ ਗੋ। ਬਿਨ ਗੁਰ ਭੇਟੇ ਕੋ ਮਹਿਲ ਨਾ ਪਾਵੈ, ਆਏ ਜਾਏ ਦੁੱਖ ਪਾਵੈ ਗੋ। ਅਨੇਕ ਜਨਮ ਵਿਛੜੇ ਮੇਰੇ ਪ੍ਰੀਤਮ, ਕਰ ਕਿਰਪਾ ਗੁਰੂ ਮਿਲਾਵੈ ਗੋ। ਸਤਿਗੁਰ ਮਿਲਤ ਮਹਾਂ ਸੁਖ ਪਾਇਆ, ਮਤ ਮਲੀਨ ਬਿਕਸਾਵੈ ਗੋ। ਹਰ ਹਰ ਕਿਰਪਾ ਕਰੋ ਜਗ ਜੀਵਨ, ਮੈਂ ਸਰਦਾ ਨਾਮ ਲਗਾਵੈ ਗੋ। ਨਾਨਕ ਗੁਰੂ ਗੁਰੂ ਹੈ ਸਤਿਗੁਰ, ਮੈਂ ਸਤਿਗੁਰ ਸਰਨ ਮਿਲਾਵੈ ਗੋ। ਕਾਨੜਾ ਮਹੱਲਾ ਚੌਥਾ। ਮਨ ਗੁਰਮਤ ਚਾਲ ਚਲਾਵੈ ਗੋ, ਜਿਉ ਮੈਂਗਲ ਮਸਤ ਦੀਜੈ ਤਲ ਕੁੰਡੇ, ਗੁਰ ਅੰਕਸ ਸ਼ਬਦ ਦ੍ਰਿੜਾਵੈ ਗੋ ਰਹਾਉ। ਚਲ ਤਉ ਚੱਲੈ ਚੱਲੈ ਦੈ ਦੈ ਦਿਸ, ਗੁਰ ਰਾਖੈ ਹਰ ਲਿਵ ਲਾਵੈ ਗੋ। ਸਤਿਗੁਰ ਸ਼ਬਦ ਦੇਰ ਦੇ ਅੰਤਰ, ਮੁਖ ਅੰਮ੍ਰਿਤ ਨਾਮ ਚੁਆਵੈ ਗੋ। ਬਿਸੀਅਰ ਬਿਸੂ ਪਰੇ ਹੈ ਪੂਰਨ, ਗੁਰ ਗਰੜ ਸ਼ਬਦ ਮੁਖ ਪਾਵੈ ਗੋ। ਮਾਇਆ ਭਯੰਗ ਤਿਸਨੇੜ ਨਾ ਆਵੈ, ਬਿਖ ਚਾਰ ਚਾਰ ਲਿਵ ਲਾਵੈ ਗੋ। ਸਵਾਨ ਲੋਭ ਨਗਰ ਮੈਂ ਸਵਲਾ, ਗੁਰ ਖਿਨ ਮੈਂ ਮਾਰ ਕਢਾਵੈ ਗੋ। ਸਤ ਸੰਤੋਖ ਧਰਮ ਆਨ ਰਾਖੇ, ਹਰ ਨਗਰੀ ਹਰ ਗੁਣ ਗਾਵੈ ਗੋ। ਪੰਕਜ ਮੋਹ ਨਿਗਰਤ ਹੈ ਪ੍ਰਾਣੀ, ਗੁਰ ਨਿਗਰਤ ਕਾਢ ਕਢਾਵੈ ਗੋ। ਤਰਾਹੇ ਤਰਾਹੇ ਸਰਨ ਜਨ ਆਏ, ਗੁਰ ਆਥੀ ਦੇਖ ਨਗਲਾਵੈ ਗੋ। ਸੁਪਨੰਤਰ ਸੰਸਾਰ

ਕਿਆ ਤੇ ਬੇਮੁਖ ਹਰ ਪਰਮਾ ਵੈਗੋ ਲੋਭ ਲਹਿਰ ਸਵਾਨ ਕੀ ਸੰਗਤ ਬਿਖ ਮਾਇਆ ਕਰੰਗ ਲਗਾ ਵੈਗੋ ਰਾਮ ਨਾਮ ਸਭ ਜਗ ਕਾ ਤਾਰਕ ਲਗ ਸੰਗਤ ਨਾਮ ਧਿਆ ਵੈਗੋ ਨਾਨਕ ਰਾਖ ਰਾਖ ਪ੍ਰਭ ਮੇਰੇ ਸਤ ਸੰਗਤ ਰਾਖ ਸਮਾ ਵੈਗੋ ਸ਼ੱਕਾ ਇੱਕ ਕਾਨੜਾ ਸ਼ੰਤ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇ ਉਦਰੇ ਜਨ ਰਾਮ ਤੇ ਆਏ ਜਤਨ ਮਾਇਆ ਕੇ ਕਾਮਨਾ ਆਏ ਰਾਮ ਤੇ ਆਏ ਸਫਲ ਪਾਏ ਧਨ ਧਨ ਤੇ ਵੜ ਭਾਗੀਆ ਸਤਸੰਗ ਜਾਗੇ ਨਾਮ ਲਾਗੇ ਏਕ ਸਿਉ ਲਿਵ ਲਾਗੀਆ ਤਜਮਾਨ ਮੋਹ ਵਿਕਾਰ ਸਾਧੂ ਲਗ ਤਰੋ ਤਿਨ ਕਹਿ ਪਾਏ ਬਿਨਵੰਤ ਨਾਨਕ ਸਰਨ ਸਵਾਮੀ ਵਡ ਭਾਗ ਦਰਸ਼ਨ ਪਾਏ ਮਿਰ ਸਾਧੂ ਨਿਤ ਭਜੈ ਨਾਰਾਇਣ ਰਸਕ ਰਸਕ ਸਵਾਮੀ ਗੁਣ ਗਾਇਣ ਗੁਣ ਗਾਏ ਜੀਵੈ ਹਰਮਿਓ ਪੀਵੈ ਜਨਮ ਮਰਨਾ ਭਾਗ ਗਏ ਸਤਸੰਗ ਪਾਈਐ ਹਰ ਧਿਆਈਐ ਬਹੁੜ ਦੁਖ ਨਾ ਲਾਗੇ ਕਰ ਦਇਆ ਦਾਤੇ ਪੁਰਖ ਵਿਧਾਤੇ ਸੰਤ ਸੇਵ ਕਮਾਇਣ ਬਿਨਵੰਤ ਨਾਨਕ ਜਨ ਤੁਰ ਬਾਂਛੈ ਹਰ ਦਰਸੋ ਸਹਿਜ ਸਮਾਇਣ ਸਗਲੇ ਜੰਤ ਭਜੋ ਗੋਪਾਲੈ ਜਪ ਤਪ ਸੰਯਮ ਪੂਰਨ ਘਾਲੈ ਨਿਤ ਜਪੋ ਸਵਾਮੀ ਅੰਤਰ ਜਾਮੀ ਸਫਲ ਜਨਮ ਸਵਾਇਆ ਗੋਬਿੰਦ ਗਾਈਐ ਨਿਤ ਧਿਆਈਐ ਪ੍ਰਵਾਣ ਸੋਈ ਆਇਆ ਜਪ ਤਾਪ ਸੰਜਮ ਹਰ ਹਰ ਨਿਰੰਜਨ ਗੋਬਿੰਦ ਧਨ ਸੰਗ ਚਾਲੈ ਬਿਨਵੰਤ ਨਾਨਕ ਕਰ ਦਇਆ ਦੀਜੈ ਹਰ ਰਤਨ ਬੰਧੋ ਪਾਲੈ ਮੰਗਲ ਚਾਰ ਚੋਜਿਆ ਨੰਦਾ ਕਰ ਕਿਰਪਾ ਮਿਲੇ ਪਰਮਾਨੰਦਾ ਪ੍ਰਮਿਲੇ ਸਵਾਮੀ ਸੁਖੈ ਗਾਮੀ ਇੱਛਾ ਇੱਛ ਮਨ ਕੀ ਪੁੰਨੀਆ ਬਜੀ ਵਧਾਈ ਸਹਿਜੇ ਸਮਾਈ ਬਹੁੜ ਦੁਖ ਨਾ ਰੁੰਨੀਆ ਲੇ ਕੰਠ ਲਾਏ ਸੁਖ ਦੇ ਕਹਾਏ।

ਸਲੋਕ ਮਹੱਲਾ ਚੌਥਾ। ਰਾਮ ਨਾਮ ਨਿਧਾਨ ਹਰ, ਗੁਰਮਤਿ ਰੱਖਿਓ ਅਵਤਾਰ, ਦਸਨ ਦਾਸਾ ਹੋਏ ਰਹੋ ਹਉਮੈ ਵਿਖਿਆ ਮਾਰ। ਜਨਮ ਪਦਾਰਥ ਜੀਤਿਆ ਕਦੇ ਨਾ ਆਵੈ ਹਾਰ, ਧੰਨ ਧੰਨ ਵਡਭਾਗੀ ਨਾਨਕਾ, ਜਿਨ ਗੁਰਮਤਿ ਹਰਿ ਸਾਰ ਮਹੱਲਾ ਚੌਥਾ। ਗੋਵਿੰਦ ਗੋਵਿੰਦ ਗੋਵਿੰਦ ਹਰ, ਗੋਵਿੰਦ ਗੁਣੀ ਨਿਧਾਨ, ਗੋਵਿੰਦ ਗੋਵਿੰਦ ਗੁਰਮਤਿ ਧਿਆਈਐ ਤਾਂ ਦਰਗਹਿ ਪਾਈਐ ਮਾਨ। ਗੋਵਿੰਦ ਗੋਵਿੰਦ ਗੋਵਿੰਦ ਜਪ, ਮੁਖ ਉਜਲਾ ਪ੍ਰਧਾਨ, ਨਾਨਕ ਗੁਰ ਗੋਵਿੰਦ ਹਰ ਜਿਤ।

0: must call karo 204-772-1313. Canada's number one provider of training, consulting and software for the transportation industry. ACE ACI e-manifest permits, CTPA and more. Visit avaal.com.
1: ਓ ਵੈਲਕਮ ਹੈ ਜੀ ਆਪਣਾ ਹੀ ਗਰਾਜ ਹੈ
2: ਬ੍ਰਿਜਰਡ ਆਟੋ ਬੋਡੀ ਸ਼ਾਪ ਮਿਨੀਪੈਗ ਵਿੱਚ ਪੰਜਾਬੀ ਬਾਈਆਂ ਦੀ ਮਸ਼ਹੂਰ MPI ਯਾਨੀ ਮੈਨੀਟੋਬਾ ਪਬਲਿਕ ਇੰਸ਼ੋਰੈਂਸ ਦੀ ਮਨਜ਼ੂਰਸ਼ੁਦਾ ਆਟੋ ਬੋਡੀ ਸ਼ਾਪ
3: ਐਕਸੀਡੈਂਟਲ ਟੁੱਟੀਆਂ ਭੱਜੀਆਂ ਕਾਰਾਂ ਵੈਨਾਂ ਤੇ SUV ਦਾ ਤਸੱਲੀ ਬਖਸ਼ ਬੋਡੀ ਵਰਕ
2: ਕੀ MPI ਤੁਹਾਡੀ ਗੱਡੀ ਦਾ ਕਲੇਮ ਘੱਟ ਦੇ ਰਹੀ ਹੈ ਤਾਂ ਅਸੀਂ ਤੁਹਾਨੂੰ ਵੱਧ ਤੋਂ ਵੱਧ ਕਲੇਮ ਦਵਾ ਸਕਦੇ ਹਾਂ
3: ਇੱਥੇ ਕ੍ਰੈਕ ਅਤੇ ਟੁੱਟੀਆਂ ਹੋਈਆਂ ਵਿੰਡਸ਼ੀਲਡਾਂ ਵੀ ਰਿਪੇਅਰ ਕੀਤੀਆਂ ਜਾਂਦੀਆਂ ਨੇ ਇੱਥੇ ਸਪੋਰਟਸ ਕਾਰਾਂ ਨੂੰ ਕਸਟਮ ਪੇਂਟ ਵੀ ਕੀਤਾ ਜਾਂਦਾ ਹੈ
2: ਟੈਕਸੀਆਂ ਵਾਲੇ ਵੀਰਾਂ ਦੇ ਟਾਈਮ ਦਾ ਖਾਸ ਖਿਆਲ ਅਤੇ ਖਾਸ ਡਿਸਕਾਊਂਟ ਵੀ ਪ੍ਰਿਚਰਡ ਆਟੋ ਬੋਡੀ ਸ਼ਾਪ ਦੇ 22 ਚਾਰਲੀ ਗਿੱਲ ਨੂੰ ਮਿਲੋ
3: 171 ਪ੍ਰਿਚਰਡ ਐਵੇਨਿਊ ਵਿਨੀਪੈਗ
2: ਫੋਨ 204-582-3807
3: 204-582-3807
4: ਜੀ ਕੈਂਡੀ ਖਰਾਬ ਕਰਤਾ ਮੈਂ ਨਹੀਂ ਕਰਨੀ ਗੱਲ
5: ਓ ਡਾਰਲਿੰਗ ਛੱਡ ਨਾ ਦਿਲ ਤੂੰ ਕਰ ਚਿੱਲ ਅੱਜ ਯਾਰ ਹੁਣੀ ਕਰਨਗੇ ਗਰਜਾ ਦੇ ਵੈਜ ਤੇ ਨਾਨ ਵੈਜ ਪ੍ਰੋਡਕਟ ਨੂੰ ਗ੍ਰਿਲ
4: ਸੱਚੀ
5: ਮੁੱਚੀ
3: ਵੀਕਐਂਡ ਹੋਵੇ ਜਾਂ ਕੋਈ ਵੀ ਓਕੇਜਨ ਮੌਕੇ ਨੂੰ ਖਾਸ ਬਣਾਉਂਦੇ ਨੇ ਗਰਜਾ ਬ੍ਰਦਰਸ ਦੇ ਵੈਜ ਤੇ ਨਾਨ ਵੈਜ ਪ੍ਰੋਡਕਟਸ ਕੁਕਡ ਦੇ ਅਨਕੁਕਡ ਪ੍ਰੋਡਕਟਸ ਦੀ ਹਿਊਜ ਵੈਰਾਈਟੀ
6: ਗਰਜਾ ਬ੍ਰਦਰਸ ਬਸ ਨਾਮ ਹੀ ਕਾਫੀ ਹੈ
7: ਪੈਂਦੀ ਹੈ ਫਿਰ ਤੱਕ ਚੈਂਪੀਅਨ
3: ਗਰਜਾ ਮੀਟਸ ਆਓ ਖੁਸ਼ੀਆਂ ਚ ਚਾਰ ਚੰਨ ਲਾਓ
6: ਗਰਜਾ ਬ੍ਰਦਰਸ
3: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ
8: ਇਹ ਡਰ ਤੇਰਾ ਹੀ ਨਹੀਂ ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ ਇਸ ਦੇ ਨਾਲ ਬੇਸਿਕ ਮੈਥਸ ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ Flexible timings, free demo class. Aaj hi call karo 204-463-0110.
9: ਕੀ ਤੁਹਾਡਾ ਵੀ ਇੱਕ ਸੁਪਨਾ ਹੈ ਕਿ ਆਪਣਾ ਘਰ ਹੋਵੇ ਤਾਂ ਇੱਕੋ ਇੱਕ ਨਾਮ ਯਾਦ ਰੱਖਿਓ ਵੈਂਚੂਰਾ ਕਸਟਮ ਹੋਮਸ ਤੇ ਵਿਨਮੈਕਸ ਰੀਅਲ ਏਸਟੇਟ ਦੇ ਬੌਬੀ ਸਿੰਘ ਜੀ ਦਾ ਇਹਨਾਂ ਕੋਲ ਹੈ 15 ਸਾਲ ਤੋਂ ਵੀ ਜ਼ਿਆਦਾ ਦਾ ਤਜਰਬਾ ਵੈਸਟ ਸੇਂਟ ਪੌਲ ਹਾਈਲੈਂਡ ਪੁਆਇੰਟ ਰਿਵਰ ਸਪ੍ਰਿੰਗ ਜਾਂ ਸ਼ਹਿਰ ਦੇ ਕਿਸੇ ਵੀ ਏਰੀਆ ਵਿੱਚ ਇਹਨਾਂ ਦੀ ਮਦਦ ਨਾਲ ਆਪਣੇ ਕਸਟਮ ਤੇ ਮਾਡਰਨ ਹੋਮ ਬਣਾਓ ਬੌਬੀ ਸਿੰਘ ਹੋਰਾਂ ਕੋਲ ਇਸ ਸਮੇਂ ਨਵੇਂ ਘਰਾਂ ਦੀਆਂ ਬਹੁਤ ਸਾਰੀਆਂ ਪ੍ਰਮੋਸ਼ਨਸ ਹਨ ਕੋਈ ਵੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਹੋਵੇ ਕਾਲ ਬੌਬੀ ਸਿੰਘ 204-510-9485 204-510-9485
4: ਜੀ ਕੈਂਡੀ ਖਰਾਬ ਕਰਤਾ ਮੈਂ ਨਹੀਂ ਕਰਨੀ ਗੱਲ
5: ਓ ਡਾਰਲਿੰਗ ਛੱਡ ਨਾ ਦਿਲ ਤੂੰ ਕਰ ਚਿੱਲ ਅੱਜ ਯਾਰ ਹੁਣੀ ਕਰਨਗੇ ਗਰਜਾ ਦੇ ਵੈਜ ਤੇ ਨਾਨ ਵੈਜ ਪ੍ਰੋਡਕਟ ਨੂੰ ਗ੍ਰਿਲ
4: ਸੱਚੀ
5: ਮੁੱਚੀ
3: ਵੀਕਐਂਡ ਹੋਵੇ ਜਾਂ ਕੋਈ ਵੀ ਓਕੇਜਨ ਮੌਕੇ ਨੂੰ ਖਾਸ ਬਣਾਉਂਦੇ ਨੇ ਗਰਜਾ ਬ੍ਰਦਰਸ ਦੇ ਵੈਜ ਤੇ ਨਾਨ ਵੈਜ ਪ੍ਰੋਡਕਟਸ ਕੁਕਡ ਦੇ ਅਨਕੁਕਡ ਪ੍ਰੋਡਕਟਸ ਦੀ ਹਿਊਜ ਵੈਰਾਈਟੀ
6: ਗਰਜਾ ਬ੍ਰਦਰਸ ਬਸ ਨਾਮ ਹੀ ਕਾਫੀ ਹੈ
7: ਪੈਂਦੀ ਹੈ ਫਿਰ ਤੱਕ ਚੈਂਪੀਅਨ
3: ਗਰਜਾ ਮੀਟਸ ਆਓ ਖੁਸ਼ੀਆਂ ਚ ਚਾਰ ਚੰਨ ਲਾਓ
6: ਗਰਜਾ ਬ੍ਰਦਰਸ
10: ਬਈ ਸਾਡਾ ਬਾਪੂ ਮੱਖਣ ਸੋ ਕਹਿੰਦਾ ਹੁੰਦਾ ਸੀ ਬਈ ਮਾੜੇ ਹੱਥ ਲੱਗੀ ਚੀਜ਼ ਬਹੁਤੇ ਦਿਨ ਨਹੀਂ ਕੱਢਦੀ ਸੋ ਬਈ ਜੇ ਗੱਡੀ ਜਾਨ ਨਾ ਰੱਖੀ ਹੈ ਤਾਂ ਫਿਰ ਰਿਪੇਅਰ ਵੀ ਤਾਂ ਚੰਗੇ ਥਾਂ ਹੋਣੀ ਚਾਹੀਦੀ ਹੈ ਆਪਣੇ ਆਟੋ ਵਰਕਸ ਵਾਲਿਆਂ ਨਾ ਹਰੇਕ ਮੇਕ ਤੇ ਮਾਡਲ ਦੀਆਂ ਕਾਰਾਂ ਦੀ ਤਸੱਲੀ ਬਖਸ਼ ਮਕੈਨੀਕਲ ਰਿਪੇਅਰ ਕਰਦੇ ਆ ਆਇਲ ਚੇਂਜ ਵੀਲ ਅਲਾਈਨਮੈਂਟ ਟੈਕਸੀ ਲਿਮੋਜ਼ਿਨ ਦੀ ਸੇਫਟੀ ਕਰਦੇ ਆ ਬਈ ਬਾਡੀ ਦਾ ਕੋਈ ਮਾੜਾ ਮੋਟਰ ਰਿਪੇਅਰ ਦਾ ਕੰਮ ਐਂਡ ਡੈਂਟਿੰਗ ਪੇਂਟਿੰਗ ਦਾ ਉਹ ਵੀ ਹੋ ਜੂ ਜੇ ਵਿੰਡਸ਼ੀਲਡ ਰਿਪੇਅਰ ਕਰਾਉਣੀ ਹੈ ਜਾਂ ਫਿਰ ਕਰਾਉਣੀ ਹੈ ਰਿਪਲੇਸ ਉਹ ਵੀ ਚੱਕ ਦੇਣਗੇ ਹਾਂ ਨਾਲੇ ਜੇ ਹੋਰ ਗੱਡੀ ਲੈਣ ਦਾ ਵਿਚਾਰ ਹੈ ਫਿਰ ਯੂਜ਼ਡ ਕਾਰਾਂ ਵੀ ਹੁੰਦੀਆਂ ਇਹਨਾਂ ਕੋਲੇ ਬਈ ਜਾਣਾ ਕਿੱਥੇ ਆਪਣੇ 306 ਸਟੈਨਲੀ ਸਟਰੀਟ ਵਿਨੀਪੈਗ ਯਾਦ ਰੱਖਿਓ ਸਿਕੰਦਰ ਨੂੰ ਫੋਨ ਕਰ ਲਿਓ ਆਟੋ ਵਰਕਸ ਵਾਲੇ 204-942-4690 ਬਈ 204-942-4690
11: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਅਸਲੀ ਰੇਡੀਓ ਰੇਡੀਓ ਧਮਾਲ

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਸੀਂ ਸੌ ਰਹੇ ਹੋ ਤੁਹਾਡਾ ਆਪਦਾ ਫੇਵਰੇਟ ਸਟੇਸ਼ਨ ਰੇਡੀਓ ਧਮਾਲ, ਅਤੇ ਮੈਂ ਹਾਂ ਤੁਹਾਡਾ ਆਪਣਾ ਹੋਸਟ ਗੈਵੀ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਥੋੜ੍ਹੀ ਜਿਹੀ ਨਜ਼ਰ ਮਾਰ ਲੈਂਦੇ ਹਾਂ ਵੈਦਰ ਦੇ ਉੱਤੇ, ਕਿਉਂਕਿ ਵਿਨੀਪੈਗ ਦਾ ਵੈਦਰ ਆ ਜਿਹੜਾ ਸਮੇਂ ਤੋਂ ਬਾਹਰ ਹੀ ਚੱਲੀ ਜਾਂਦਾ, ਅਤੇ ਅੱਜ 4 ਮਈ ਹੋ ਚੁੱਕੀ ਹੈ, ਅਤੇ ਫਿਰ ਵੀ ਜਿਹੜਾ ਥੋੜ੍ਹਾ ਥੋੜ੍ਹਾ ਆਪਾਂ ਦੇਖ ਰਹੇ ਸੀ ਬਾਹਰ, ਕਿਤੇ ਕਿਤੇ ਮੀਂਹ ਅਤੇ ਕਿਤੇ ਕਿਤੇ ਸਨੋਅ ਪੈ ਰਹੀ ਆ, ਕਦੇ ਜ਼ਿਆਦਾ ਮਾਈਨਸ 'ਚ ਹੋ ਰਿਹਾ, ਅਤੇ ਉਹ ਵਿੱਚ ਵਿੱਚ ਕਈ ਥਾਵਾਂ 'ਤੇ ਆਪਾਂ ਨੂੰ ਦੇਖ ਰਿਹਾ ਕਿ ਆਪਾਂ ਜਦੋਂ ਗੱਡੀ 'ਤੇ ਡਰਾਈਵ ਕਰ ਰਹੇ ਹਾਂ ਤਾਂ ਸਨੋਅ ਦੇ ਰੂਪ ਦੇ ਵਿੱਚ ਵੀ ਮੀਂਹ ਹੋ ਰਿਹਾ, ਬਾਰਿਸ਼ ਕਹਿ ਸਕਦੇ ਆਪਾਂ ਨੂੰ, ਅਤੇ ਸਮੇਂ ਤੋਂ ਬਾਹਰ ਆ ਕਿ ਮਈ ਚੱਲ ਰਿਹਾ, ਅਤੇ ਜੇ ਬਣਿਆ ਕੀ ਪਿਆ ਆ, 4 ਡਿਗਰੀ ਟੈਂਪਰੇਚਰ ਚੱਲ ਰਿਹਾ ਹੈ, ਅਤੇ ਫੀਲ ਆਈ ਜਿਹੜਾ 5 ਤੋਂ 7 ਆ, ਤਾਂ ਕਰਕੇ ਹਲੇ ਹੁੱਡੀਆਂ ਪਾਉਣ ਦਾ ਜਿਹੜਾ ਟਾਈਮ ਆ ਚੱਲ ਰਿਹਾ ਆ, ਆਪਾਂ ਹੁੱਡੀਆਂ ਹਲੇ ਸਾਂਭਣੀਆਂ ਨਹੀਂ ਆ। ਅਤੇ ਜੇ ਗੱਲ ਕਰਦੇ ਅੱਜ ਦੇ ਦਿਨ ਦੀ, 6 ਵਜੇ ਸੂਰਜ ਦੇਵਤੇ ਨੇ ਦਰਸ਼ਨ ਦਿੱਤੇ ਸੀ ਆਪਾਂ ਨੂੰ, ਅਤੇ ਹਲੇ ਤੱਕ ਸੂਰਜ ਦੇਵਤਾ ਜੀ ਆਪਣੇ ਸਾਹਮਣੇ ਨਹੀਂ ਆਏਗੇ, ਕਿਉਂਕਿ ਬੱਦਲਾਂ ਨੇ ਜਿਹੜਾ ਪੂਰਾ ਆਪਦਾ ਜ਼ੋਰ ਜਮੈਸ਼ ਕੀਤੀ ਹੋਈ ਆ, ਅਤੇ ਉਹਨਾਂ ਦੇ ਹੁੰਦਿਆਂ ਹਲੇ ਸੂਰਜ ਦੇਵਤਾ, ਮੈਨੂੰ ਨਹੀਂ ਲੱਗਦਾ ਅੱਜ ਸੂਰਜ ਦੇਵਤਾ ਜੀ ਦਰਸ਼ਨ ਦੇ ਪਹੁੰਚਣਗੇ, ਪਰ ਦਿਨ ਵੱਡੇ ਹੋ ਚੁੱਕੇ ਆ, ਜਿਹੜੇ ਗਰਮੀਆਂ 'ਚ ਆਪਾਂ ਕਹਿੰਦੇ ਹੁਣ ਦਿਨ ਖੁੱਲ੍ਹ ਗਏ, ਅਤੇ ਮਈ ਦਾ ਮਹੀਨਾ ਚੱਲਦਾ ਪਿਆ, 6 ਵਜੇ ਜਿਹੜਾ ਦਿਨ ਚੜ੍ਹਦਾ ਹੈ, ਅਤੇ ਹੁਣ ਜਿਹੜਾ ਸੂਰਜ ਦੇਵਤੇ 'ਤੇ ਛਿਪਣ ਦਾ ਟਾਈਮ ਆ ਉਹ ਹੈਗਾ 8:51, ਜਾਣੀ ਕਿ ਬਹੁਤ ਹੀ ਖੁੱਲ੍ਹੇ ਦਿਨ ਹੋ ਗਏ ਆ। ਹੁਣ ਤੁਸੀਂ ਕਾਫੀ ਸਾਰੇ ਕੰਮ ਐਡ ਕਰ ਸਕਦੇ, ਅੱਗੇ ਜਿਵੇਂ 5-6 ਵਜੇ ਹਨੇਰਾ ਹੋਣ ਲੱਗ ਪੈਂਦਾ ਸੀ, ਅਤੇ ਹੁਣ 8-9 ਵਜੇ, 9 ਦੇ ਵੀ 10 ਵੱਜਿਆ ਕਰਨੇ ਜਦੋਂ ਆਪਾਂ 9:30 ਵਜੇ ਹਨੇਰਾ ਹੋਣਾ ਕਰਨਾ, ਅਤੇ ਉਹ ਵਾਲੇ ਦਿਨ ਵੀ ਆਉਣ ਵਾਲੇ ਆ। ਅਤੇ ਪਰ ਇਹ ਨਹੀਂ ਸਮਝ ਆਉਂਦੀ ਵੀ ਕਿ ਪ੍ਰੋਪਰ ਗਰਮੀਆਂ ਦੇ ਦਿਨ ਕਦੋਂ ਖੁੱਲ੍ਹਣਗੇ, ਹਲੇ ਲੱਗ ਨਹੀਂ ਰਿਹਾ ਹੈਗਾ ਜਿੱਦਾਂ ਦਾ ਵੈਦਰ ਚੱਲ ਰਿਹਾ ਆ। ਅਤੇ ਤੁਹਾਡਾ ਇਸ ਬਾਰੇ ਕੀ ਕਹਿਣਾ ਕਿ, ਅਤੇ ਇਹ ਰਹਿਮਾ ਜ਼ਰੂਰ ਆਪਾਂ ਡਿਸਕਸ ਕਰਨੀ ਆ। ਅਤੇ ਉਦੋਂ ਪਹਿਲਾਂ ਆਪਾਂ ਅੰਮ੍ਰਿਤਸਰ ਦਾ ਜਿਹੜਾ ਵੈਦਰ ਆ ਉਹਦੇ 'ਤੇ ਵੀ ਥੋੜ੍ਹੀ ਥੋੜ੍ਹੀ ਨਿਗਾਹ ਮਾਰ ਲਈਏ। 19 ਡਿਗਰੀ ਟੈਂਪਰੇਚਰ ਰਾਤ ਦਾ ਨੋਟ ਕੀਤਾ ਗਿਆ, ਅਤੇ ਸੁਬਾਹ 23 ਡਿਗਰੀ ਹੋਊਗਾ, ਅਤੇ ਆਫਟਰਨੂਨ 'ਚ ਜਿਹੜਾ ਬਾਅਦ ਦੁਪਹਿਰ ਦਾ ਜਿਹੜਾ ਟੈਂਪਰੇਚਰ ਹੋਊਗਾ ਉਹ 33 ਡਿਗਰੀ ਸੈਂਸੀਅਸ ਹੋਊਗਾ, ਜਾਣੀ ਕਿ ਕੁੱਲ ਮਿਲਾ ਕੇ ਹਲੇ ਗਰਮੀ ਉੱਥੇ ਚੱਲ ਰਹੀ ਹੈ ਪਰ ਠੀਕ ਠਾਕ ਜੀ ਚੱਲ ਰਹੀ ਹੈ। ਅਤੇ ਆਪਣੇ ਵਿਨੀਪੈਗ ਦੇ ਵੈਦਰ ਬਾਰੇ ਤੁਹਾਡੇ ਕੀ ਖਿਆਲ ਨੇ ਇਹ ਵੀ ਸਾਨੂੰ ਜ਼ਰੂਰ ਦੱਸਿਓ ਜੀ, ਅਤੇ ਆਸੇ ਪਾਸੇ ਕੀ ਹੋਈ ਜਾਂਦਾ, ਇਹਦੇ 'ਤੇ ਵੀ ਆਪਾਂ ਥੋੜ੍ਹੀਆਂ ਥੋੜ੍ਹੀਆਂ ਜਿਹੀਆਂ ਨਿਗਾਹਾਂ ਮਾਰਾਈਏ, ਫਿਰ ਉਹਦੇ 'ਤੇ ਆਪਾਂ ਚਰਚਾ ਵੀ ਕਰਦੇ ਰਹਾਂਗੇ। ਟੋਰਾਂਟੋ ਦੇ ਵਿੱਚ ਜਿਹੜੀਆਂ ਚੀਨੀ ਸਪਲਾਈ ਆਈ ਆ, 40,000 ਕਾਰਾਂ ਆਈਆਂ ਜਿਹੜੀਆਂ ਇਲੈਕਟ੍ਰੀਕਲ ਨੇ, ਅਤੇ ਉਹਦੇ ਬਾਰੇ ਆਪਾਂ ਡਿਸਕਸ ਜ਼ਰੂਰ ਕਰਨਾ, ਕਿਉਂਕਿ ਜਿਹੜੇ ਪ੍ਰੀਮੀਅਰ ਨੇ ਡੱਗ ਫੋਰਡ ਨੇ ਉਹਨਾਂ ਨੇ ਦੱਸਿਆ ਕਿ ਸਪਾਈ ਕਾਰਾਂ ਨੇ, ਕਹਿੰਦੇ ਨੇ ਕਿ ਜੇ ਇਹਨਾਂ ਦੇ ਵਿੱਚ ਸਿਕਿਉਰਿਟੀ ਤੁਹਾਡਾ ਜਿਹੜਾ ਚਾਈਨਾ ਨੇ ਲਾ ਕੇ ਭੇਜੀ ਇੱਦਾਂ ਦੀ, ਕਿ ਜਿਹੜੇ ਕੈਮਰੇ ਲੱਗੇ ਹੋਏ ਨੇ ਉਹਨਾਂ ਨਾਲ ਤੁਹਾਡਾ ਡਾਟਾ ਜਿਹੜਾ ਕੈਨੇਡੀਅਨ ਦਾ ਉਹ ਸਾਰਾ ਚੋਰੀ ਹੋ ਸਕਦਾ, ਡਰ ਆ ਇਹ ਚੀਜ਼ ਦਾ। ਅਤੇ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੋਊਗਾ ਵੀ ਇਹ ਕਾਰਾਂ ਜੇ ਆ ਗਈਆਂ ਅਤੇ ਮਾਰਕੀਟ ਦੇ ਉੱਤੇ ਵੀ ਇਫੈਕਟ ਪਊਗਾ, ਕਿਉਂਕਿ ਟੋਰਾਂਟੋ 'ਚ 40,000 ਕਾਰਾਂ ਚਾਈਨਾ ਤੋਂ ਆਈਆਂ ਨੇ, ਅਤੇ ਜਿਹੜੇ ਉੱਥੋਂ ਦੇ ਜਿਹੜੇ ਡੀਲਰ ਹੋਣਗੇ ਜਾਂ ਹੋਰ ਵੀ ਕੰਪਨੀਆਂ ਹੋਣਗੀਆਂ ਕਾਰਾਂ ਦੀਆਂ, ਉਹਨਾਂ ਨੂੰ ਕਿੰਨਾ ਕੁ ਇਫੈਕਟ ਪਊਗਾ, ਤਾਂ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਅਤੇ ਕਿ ਇਹ ਸੇਫ ਹੋਣਗੀਆਂ, ਵਾਕਈ ਸੇਫ ਹੋਣਗੀਆਂ ਕਿ ਨਹੀਂ ਹੋਣਗੀਆਂ, ਜਿਵੇਂ ਉਹ ਕਹਿ ਰਹੇ ਆ ਕਿ ਬਈ ਨਹੀਂ ਇਹ ਸੇਫ ਨਹੀਂ ਹੈਗੀਆਂ ਗੀਆਂ, ਅਤੇ ਇਹਦੇ ਬਾਰੇ ਤੁਹਾਡੀ ਕੀ ਰਹਿ ਹੋਊਗੀ, ਇਹ ਵੀ ਆਪਾਂ ਜ਼ਰੂਰ ਇਹਦੇ ਬਾਰੇ ਗੱਲਬਾਤ ਕਰਦੇ ਰਹਾਂਗੇ। ਅਤੇ ਦਲਜੀਤ ਦੁਸਾਂਝ ਦੇ ਜਿਹੜਾ ਸ਼ੋਅ ਹੋਇਆ ਸੀਗਾ ਲਾਸਟ, ਤੁਸੀਂ ਨੈੱਟ ਦੇ ਉੱਤੇ ਵੀ ਕਾਫੀ ਵੀਡੀਓਜ਼ ਦੇਖੀਆਂ ਹੋਣਗੀਆਂ ਕਿ ਕੋਈ ਫਲੈਗ ਦਿਖਾਏ ਗਏ ਸੀ ਉਹਨਾਂ ਨੂੰ, ਅਤੇ ਉਹਦੇ ਅਗੇਂਸਟ ਉਹਨਾਂ ਨੇ ਕਿਹਾ ਸੀ ਕਿ ਚੱਕ ਕੇ ਬਾਹਰ ਮਾਰੋ ਅਤੇ ਇਹਨਾਂ ਨੂੰ ਬਾਹਰ ਸੁੱਟੋ, ਇੱਦਾਂ ਦੇ ਕਰਕੇ ਉਹਦੇ 'ਤੇ ਕੇਸ ਵੀ ਵਗੈਰਾ ਦਰਜ ਹੋਇਆ ਦਲਜੀਤ ਦੁਸਾਂਝ 'ਤੇ। ਇਸ ਬਾਰੇ ਤੁਹਾਡੀ ਕੀ ਟਿੱਪਣੀ ਆ, ਆਪਦੇ ਆਪਦੇ ਵਿਚਾਰ ਜ਼ਰੂਰ ਦੱਸਿਓ ਕਿ ਜਿਹੜਾ ਇਹ ਚੀਜ਼ ਹੋਈ ਸਹੀ ਹੋਈ ਜਾਂ ਇਹ ਨਹੀਂ ਹੋਣੀ ਚਾਹੀਦੀ ਸੀ, ਜਾਂ ਕੀ ਇਹਦੇ ਬਾਰੇ ਕੀ ਕੀ ਸੁਝਾਅ ਨੇ ਤੁਹਾਡੇ, ਜ਼ਰੂਰ ਸਾਡੇ ਨਾਲ ਇਹ ਸ਼ੇਅਰ ਕਰਦੇ ਰਹੋ ਜੀ, ਇਹਦੇ ਬਾਰੇ ਵੀ ਆਪਾਂ ਡਿਸਕਸ ਕਰਦੇ ਰਹਾਂਗੇ। ਅਤੇ ਨਾਲ ਦੀ ਨਾਲ ਤੁਹਾਨੂੰ ਸਾਰਿਆਂ ਨੂੰ ਦੱਸ ਗਏ ਕਿ ਏਅਰ ਇੰਡੀਆ ਜਿਹੜੀ ਆ ਉਹ ਆਪਦੀਆਂ ਫਲਾਈਟਾਂ ਘਟਾ ਰਹੀ ਹੈ ਇੰਟਰਨੈਸ਼ਨਲ ਫਲਾਈਟਾਂ ਜੁਲਾਈ ਤੱਕ, ਕਿਉਂਕਿ ਤੁਹਾਨੂੰ ਪਤਾ ਹੈ ਕਿ ਤੇਲ ਦੀਆਂ ਜਿਹੜੀਆਂ ਕੀਮਤਾਂ ਬਹੁਤ ਵੱਧ ਚੁੱਕੀਆਂ ਆ, ਅਤੇ ਜਿਹੜਾ ਇਹਨਾਂ ਦਾ ਜਹਾਜ਼ਾਂ ਦਾ ਜਿਹੜਾ ਤੇਲ ਹੁੰਦਾ ਉਹ ਹੋਰ ਵੀ ਮਹਿੰਗਾ ਹੁੰਦਾ, ਅਤੇ ਉਹਨਾਂ ਨੂੰ ਹਲੇ ਕੋਈ ਬੱਚਤਾਂ ਨਹੀਂ ਹੋ ਰਹੀਆਂ, ਅਤੇ ਇਹਦੇ ਕਰਕੇ ਪ੍ਰੋਫਿਟ ਨਹੀਂ ਹੋ ਰਹੇ, ਅਤੇ ਕਾਫੀ ਜਿਹੜਾ ਉਹ ਆਪਦੀ ਕਟਿੰਗ ਕਰ ਰਹੇ ਆ। ਉਹ ਕਹਿੰਦੇ ਕਿ ਏਅਰ ਇੰਡੀਆ ਜਿਹੜੀ ਹੈਗੀ ਆ ਇੰਟਰਨੈਸ਼ਨਲ ਫਲਾਈਟਾਂ ਦੇ ਉੱਤੇ ਜੁਲਾਈ ਤੱਕ ਕੱਟ ਲਾਉਣ ਜਾ ਰਹੀ ਹੈ, ਅਤੇ ਇਹਦੇ ਨਾਲ ਕੀ ਲੱਗਦਾ ਤੁਹਾਨੂੰ ਕਿ ਜਿਹੜੀਆਂ ਏਅਰਲਾਈਨਾਂ ਦੀਆਂ ਜਿਹੜੀਆਂ ਟਿਕਟਾਂ ਨੇ ਉਹ ਮਹਿੰਗੀਆਂ ਹੋ ਸਕਦੀਆਂ, ਇੰਟਰਨੈਸ਼ਨਲ ਜਿਹੜਾ ਟਰੈਵਲ ਮਹਿੰਗਾ ਹੋ ਸਕਦਾ ਕਿ ਨਹੀਂ ਹੋ ਸਕਦਾ, ਇਹਦੇ ਬਾਰੇ ਵੀ ਆਪਾਂ ਅੱਗੇ ਡਿਸਕਸ ਕਰਦੇ ਰਹਾਂਗੇ ਸ਼ੋਅ ਦੇ ਵਿੱਚ। ਅਤੇ ਜਿਹੜੀ ਸਪਿਰਿਟ ਏਅਰਲਾਈਨ ਸੀਗੀ, ਕਾਫੀ ਆਪਾਂ ਕਹਿੰਦੇ ਹੁੰਦੇ ਸੀ ਸਸਤੀਆਂ ਜਿਹੜੀਆਂ ਟਿਕਟਾਂ ਮਿਲ ਜਾਂਦੀਆਂ ਹੁੰਦੀਆਂ ਸੀਗੀਆਂ, ਅਤੇ ਉਹਨਾਂ ਨੇ ਆਪਦੀਆਂ ਜਿਹੜੀਆਂ ਫਲਾਈਟਾਂ ਕੈਂਸਲ ਕਰਤੀਆਂ, 34 ਸਾਲ ਬਾਅਦ ਉਹਨਾਂ ਨੇ ਇਹ ਡਿਸੀਜ਼ਨ ਲਿਆ, ਅਤੇ ਜਿਹਦੇ ਕਰਕੇ 17,000 ਜਿਹੜੀਆਂ ਜੋਬ ਨੇ ਉਹ ਜਾਣੀ ਘਾਟੇ ਦੇ ਵਿੱਚ ਨੇ। ਡਰ ਆ ਉਹਨਾਂ ਨੂੰ ਕਿ ਹੁਣ 17,000 ਬੰਦਾ ਜਾਊ ਅਤੇ ਜਾਊ ਕਿੱਥੇ, ਜਿਹੜੇ ਕੰਟੀਨਿਊ ਇਹਨਾਂ ਨਾਲ ਜੋਬ ਕਰ ਰਹੇ ਸੀਗੇ। ਅਤੇ TR2PR ਜਿਹੜਾ ਇੱਕ ਆਪਾਂ ਨੂੰ ਮਹੀਨਾ ਪਹਿਲਾਂ, ਇੱਕ 3 ਅਪ੍ਰੈਲ ਨੂੰ ਪਹਿਲਾਂ ਲਾਨ ਹੋਣਾ ਸੀਗਾ, ਫਿਰ ਕਰਦੇ ਕਰਾਉਂਦੇ ਆ ਮਹੀਨਾ, ਆਪਾਂ ਨੂੰ ਪਹਿਲਾਂ ਤਾਂ ਸੋਸ਼ਲ ਮੀਡੀਆ 'ਤੇ ਦਿਖਾਵੇ ਕੀਤੇ ਗਏ ਕਿ ਆਪਾਂ ਨੂੰ ਇੱਕ ਕਹਿੰਦੇ ਹੁੰਦੇ ਮਿੱਠੀ ਗੋਲੀ ਦਿੱਤੀ ਗਈ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ TR2PR ਬਹੁਤ ਵਧੀਆ ਜਿਹੜੇ ਇੱਕ ਗੁੱਡ ਨਿਊਜ਼ ਦਿੱਤੀ ਜਾਣੀ ਆ। ਅਤੇ ਜਦੋਂ ਹੁਣ ਕੁੱਲ ਮਿਲਾ ਕੇ ਜਦੋਂ ਸਾਹਮਣੇ ਆਇਆ ਉਹ ਕਹਿੰਦੇ ਹੁੰਦੇ ਖੋਜਾ ਪਹਾੜ ਨਿਕਲੀ ਚੁਈ, ਉਹ ਹਿਸਾਬ ਬਣਿਆ ਅਤੇ ਕੁਝ ਵੀ ਨਹੀਂ ਮਿਲਿਆ ਗਾ ਆਪਾਂ ਨੂੰ, ਤਾਂ ਜਿਹੜੇ ਨੋਰਮਲ ਪ੍ਰੋਵਿੰਸ ਵਾਲੇ ਹੈਗੇ ਆ ਜਿਹੜੇ ਦੂਜੇ ਛੋਟੇ ਸਿਟੀਆਂ ਦੇ ਵਿੱਚ ਰਹਿੰਦੇ
ਤਾਂ ਕਰਕੇ ਨਾ ਹੀ ਉਹ ਜਿਹੜੇ ਹੋਰ ਛੋਟੇ ਸਿਟੀ ਦੇ ਵਿੱਚ ਰਹਿੰਦੇ ਨੇ, ਛੋਟੇ ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ ਨੇ ਜਾ ਕੇ, ਅਤੇ ਉਹਨਾਂ ਨੂੰ ਸੀਗਾ ਕਿ ਸ਼ਾਇਦ ਜਿਹੜੇ ਅਸੀਂ ਫੂਡ ਦੇ ਵਿੱਚ ਕੰਮ ਕਰ ਰਹੇ ਹਾਂ ਜਾਂ ਹੋਰ ਛੋਟੇ ਕੰਮ ਕਰ ਰਹੇ ਹਾਂ, ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਉਹ ਡਰਾ ਵਗੈਰਾ ਮਿਲਣਗੇ ਜਾਂ TR2PR ਸ਼ਾਇਦ ਉਹਨਾਂ ਨੂੰ ਮੌਕਾ ਮਿਲ ਜੂਗਾ। ਪਰ ਕਿਤੇ ਨਾ ਕਿਤੇ ਆਹ ਬਹੁਤ ਇੱਕ ਮਜ਼ਾਕ ਜਿਹਾ ਹੀ ਹੋ ਗਿਆ ਸਟੂਡੈਂਟਾਂ ਨਾਲ, ਕਿਉਂਕਿ ਬੜੀ ਆਸ ਸੀਗੀ ਉਹਨਾਂ ਨੂੰ ਜਿਹੜੇ ਛੋਟੇ ਛੋਟੇ ਪਿੰਡਾਂ ਦੇ ਵਿੱਚ ਜਾ ਕੇ ਰਹਿ ਰਹੇ ਨੇ ਕਿ ਸ਼ਾਇਦ ਸਾਡੇ ਰੂਰਲ ਏਰੀਆ ਕਰਕੇ ਕੋਈ ਡਰਾ ਵਗੈਰਾ ਨਿਕਲਣ, ਸ਼ਾਇਦ TR2PR 'ਚ ਸਾਡਾ ਨਾਂ ਆ ਜਾਵੇ। ਪਰ ਆਹ ਜਿਹੜਾ ਕਿਤੇ ਨਾ ਕਿਤੇ ਬਹੁਤ ਸਟੂਡੈਂਟਾਂ ਦੇ ਨਾਲ ਮਜ਼ਾਕ ਹੋਇਆ, ਇਹਦੇ ਬਾਰੇ ਵੀ ਆਪਾਂ ਜ਼ਰੂਰ ਡਿਸਕਸ ਕਰਨੀ ਆ। ਅਤੇ ਆਪਾਂ ਨੂੰ ਹੁਣੇ ਹੁਣੇ ਇੱਕ ਨਿਊਜ਼ ਆਈ, ਅੱਧਾ ਘੰਟਾ ਪਹਿਲਾਂ ਹੀ ਇਹ ਹੋਇਆ ਪਲੈਨ ਜਿਹੜਾ ਸਲਾਮ ਦੇ ਇੰਟੂ ਬ੍ਰਾਜ਼ੀਲ ਦੇ ਵਿੱਚ ਇਹ ਹੋਇਆ ਆ, ਅਤੇ ਜਿਹੜਾ ਪਲੇਨ ਸੀਗਾ ਉਹ ਬਿਲਡਿੰਗ ਦੇ ਵਿੱਚ ਵੱਜਿਆ ਜਾ ਕੇ, ਤਾਂ ਇਹ ਅੱਧਾ ਘੰਟਾ ਪਹਿਲਾਂ ਹੀ ਬ੍ਰਾਜ਼ੀਲ ਤੋਂ ਨਿਊਜ਼ ਆ ਰਹੀ ਆ। ਅਤੇ ਇੱਕ ਜਿਹੜੀ ਨਿਊਜ਼ ਆਪਾਂ ਸਾਰੇ ਸੁਣ ਰਹੇ ਹਾਂ ਉਹ ਨਿਊਯਾਰਕ ਦੀ ਆ, ਜਿੱਥੇ ਉੱਡਦਾ ਜਹਾਜ਼ ਇੱਕ ਟਰੱਕ ਦੇ ਜਦੋਂ ਲੈਂਡ ਕਰ ਰਿਹਾ ਸੀ ਤਾਂ ਟਰੱਕ ਦੇ ਨਾਲ ਟਕਰਾਇਆ, ਮਤਲਬ ਉੱਪਰੋਂ ਥੋੜ੍ਹਾ ਜਿਹਾ ਲੱਗਿਆ ਆ, ਅਤੇ ਪਰ ਜਿਹੜਾ ਟਰੱਕ ਵਾਲਾ ਸੀ ਉਹ ਥੋੜ੍ਹਾ ਜ਼ਖਮੀ ਹੋਇਆ, ਪਰ ਵਾਹਿਗੁਰੂ ਦਾ ਸ਼ੁਕਰ ਹੈ ਕਿ ਉਹਦੀ ਜਾਨ ਬਚ ਗਈ ਆ, ਕੋਈ ਵੀ ਨੁਕਸਾਨ ਨਹੀਂ ਹੋਇਆ। 200 ਤੋਂ ਉੱਪਰ ਜਿਹੜੀਆਂ ਜਿਹੜੇ ਪੈਸੈਂਜਰ ਸੀਗੇ ਜਿਹੜੇ ਸਵਾਰੀ ਕਰ ਰਹੇ ਸੀਗੇ ਜਹਾਜ਼ ਦੀ, ਤਾਂ ਸਾਰੇ ਸੇਫ ਲੈਂਡਿੰਗ ਹੋ ਚੁੱਕੀ ਆ, ਕੋਈ ਨੁਕਸਾਨ ਨਹੀਂ ਹੋਇਆ ਹੈਗਾ, ਪਰ ਇਹਦੀ ਜਾਨ ਚੱਲ ਰਹੀ ਆ ਕਿ ਕਿਉਂ ਇਹ ਹੋਇਆ। ਅਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਜਹਾਜ਼ਾਂ ਦੇ ਨਾਲ ਇੰਨਾ ਕਿਉਂ ਹੋ ਰਿਹਾ। ਪਹਿਲੇ ਪਿੱਛੇ ਜੇ ਇੱਕ ਜਿਹੜਾ ਇੰਡੀਆ ਦੇ ਵਿੱਚ ਜਿਹੜੇ ਆਪਣੇ ਪਾਣੀ ਵਾਲੇ ਜਹਾਜ਼ ਨੇ ਕਰੂਜ਼ ਆ, ਉੱਥੇ ਵੀ ਇੱਕ ਇਹ ਚੀਜ਼ ਹੋ ਚੁੱਕੀ ਆ, ਇੰਨੀਆਂ ਜਾਨਾਂ ਦੇ ਨਾਲ ਇੰਨੀ ਅਣਗਹਿਲੀ ਕਿਉਂ ਕੀਤੀ ਜਾ ਰਹੀ ਆ, ਅੱਜ ਆਪਾਂ ਡਿਸਕਸ ਕਰਦੇ ਰਹਾਂਗੇ। ਕਿਉਂਕਿ ਨਰਮਦਾ ਨਦੀ 'ਚ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇੱਕ ਕਰੂਜ਼ ਸੀਗਾ, ਉਹਨੂੰ ਸਾਰੇ ਕਹਿ ਰਹੇ ਕਿ ਪਾਣੀ ਦੀ ਰਫ਼ਤਾਰ ਜ਼ਿਆਦਾ ਕਿ ਨਾ ਜਾ ਅੱਗੇ, ਪਰ ਉਹਨੇ ਕਿਸੇ ਦੀ ਨਹੀਂ ਸੁਣੀ ਗਈ ਅਤੇ ਲਾਈਫ ਜੈਕਟਾਂ ਵੀ ਪਾਈਆਂ ਹੋਈਆਂ ਸੀ, ਫਿਰ ਵੀ ਉਹਨਾਂ ਸਾਰਿਆਂ ਦੀ ਡੈਥ ਹੋ ਗਈ। ਇੱਕ ਛੋਟਾ ਜਿਹਾ ਬੱਚਾ ਆ ਮਾਂ ਦੇ ਨਾਲ ਹੱਗ ਕਰਕੇ, ਮਾਂ ਨੇ ਉਹਨੂੰ ਟਰਾਈ ਤਾਂ ਕੀਤਾ ਉਹਨੂੰ ਬਚਾਉਣ ਦੀ, ਪਰ ਲਾਈਫ ਜੈਕਟਾਂ ਪਾਉਣ ਦੇ ਬਾਵਜੂਦ ਵੀ ਉਹਨਾਂ ਦੀ ਲਾਈਫ ਨਹੀਂ ਬਚ ਸਕੀ। ਇਹਦੇ ਬਾਰੇ ਤੁਹਾਡੀ ਕੀ ਰਾਏ ਹੋਊਗੀ ਮੈਨੂੰ ਜ਼ਰੂਰ ਆਪਾਂ ਇਹਦੇ ਬਾਰੇ ਵੀ ਗੱਲਬਾਤ ਕਰਦੇ ਰਹਿਣਾ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜੇ ਲਾਈਫ ਜੈਕਟਾਂ ਪਾਈਆਂ ਹੁੰਦੀਆਂ ਨੇ ਤਾਂ ਫਿਰ ਉਹਨਾਂ ਦਾ ਫਾਇਦਾ ਕੀ ਆ, ਉਹ ਤਾਂ ਕਰੂਜ਼ 'ਚ ਨਹੀਂ ਚੜ੍ਹਨ ਦਿੰਦੇ ਹੁੰਦੇ, ਉਦੋਂ ਕਹਿ ਦਿੰਦੇ ਕਿ ਲਾਈਫ ਜੈਕਟ ਬਹੁਤ ਜ਼ਰੂਰੀ ਆ, ਅਤੇ ਜੇ ਲਾਈਫ ਜੈਕਟ ਇੰਨੀ ਜ਼ਰੂਰੀ ਹੁੰਦੀ ਆ ਅਤੇ ਉਹ ਜੇ ਜਾਨ ਹੀ ਨਹੀਂ ਬਚਾ ਸਕਦੀ ਫਿਰ ਕਿਉਂ ਜ਼ਰੂਰੀ ਆ? ਕਿ ਧਿਆਨ ਨਹੀਂ ਰੱਖਿਆ ਗਿਆ, ਕਰੂਜ਼ ਜਿਹੜੇ ਇੰਚਾਰਜ ਸੀਗੇ ਜਿਹੜੇ ਵਰਕਰ ਸੀਗੇ ਉਹਨਾਂ ਨੇ ਧਿਆਨ ਨਹੀਂ ਰੱਖਿਆ ਕਿ ਉਹ ਲਾਈਫ ਜੈਕਟਾਂ ਵੈਲਿਡ ਹੈਗੀਆਂ ਕਿ ਨਹੀਂ, ਵਰਕ ਵਧੀਆ ਕਰ ਰਹੀਆਂ ਕਿ ਨਹੀਂ, ਕਿ ਵਰਕ ਨਹੀਂ ਕਰਦੀਆਂ ਸਿਰਫ ਦਿਖਾਵੇ ਲਈ ਹੁੰਦੀਆਂ ਨੇ। ਤੁਹਾਡੀ ਇਸ ਬਾਰੇ ਕੀ ਰਾਏ ਸਾਨੂੰ ਜ਼ਰੂਰ ਡਿਸਕਸ ਕਰਦੇ ਰਹਾਂਗੇ। ਇਹਦੇ ਨਾਲ ਤੁਸੀਂ 204-780-8181 'ਤੇ ਸਾਨੂੰ ਆਪਦੇ ਸੁਝਾਅ ਜ਼ਰੂਰ ਦੱਸੋ ਜੀ। ਅਤੇ ਸਾਰੇ ਸਰੋਤਿਆਂ ਦਾ ਇੱਕ ਵਾਰ ਫੇਰ ਵੈਲਕਮ ਕਰਦੇ ਹਾਂ ਜੀ। ਅੱਜ ਮੰਡੇ ਜਿਹਨੂੰ ਆਪਾਂ ਮੋਮ ਡੇ ਵੀ ਕਹਿ ਦਿੰਦੇ ਹਾਂ, ਅਤੇ ਅੱਜ ਮੰਡੇ ਦੇ ਸ਼ੋਅ ਦੇ ਵਿੱਚ 1-3 ਆਪਾਂ ਤੁਹਾਡੇ ਨਾਲ ਇਹਨਾਂ ਗੱਲਾਂ 'ਤੇ ਡਿਸਕਸ ਕਰਦੇ ਰਹਾਂਗੇ। ਅਤੇ ਇੱਕ ਆਪਾਂ ਪਿਆਰਾ ਜਿਹਾ ਸੌਂਗ ਸੁਣ ਕੇ ਕਰਨ ਵਾਲੇ ਦਾ ਫਿਰ ਵਾਪਸ ਆਉਂਦੇ ਹਾਂ ਜੀ।

0: X is looking for energetic class 1 professional line haul company drivers and owner operators. Can US run to join its dynamic team at the Winnipeg terminal? Company drivers, gross annual earning potential approximately $62,000 to over $85,000. Owner operators, gross annual earning potential approximately $255,000 to over $300,000. Come see us at our TransX job fair May 6th from 9 a.m. until 2 p.m. at our Winnipeg terminal, 2595 Inkster Boulevard, Building B, Winnipeg, Manitoba.
1: Mom, partner, या grandpa, तुसी किस दिली वो कर रही हूँ? आज ही register करूँ, IG Wealth Management Walk for Alzheimer's Day. Saturday, May 30th नू, Assini Boeing Park विच. Dementia दा सामना करने सफर चु कोई भी, इकल्ला नहीं तुरेगा. Register करूँ, alzheimer.nb.ca/WFA.
2: Serving Winnipeg for over 50 years. This is 92.7 FM, CKJS.
3: ਅਤੇ ਬ੍ਰੇਕ ਤੋਂ ਬਾਅਦ ਤੁਹਾਡਾ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਤੋਂ ਸਾਰਿਆਂ ਦਾ ਸਵਾਗਤ ਹੈ ਅਤੇ ਅੱਜ ਆਪਾਂ ਬਹੁਤ ਹੀ ਇੰਟਰਸਟਿੰਗ ਜਿਹੀਆਂ ਜਿਹੜੀਆਂ ਨਿਊਜ਼ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਅਤੇ ਇਹਨਾਂ ਬਾਰੇ ਤੁਸੀਂ ਕੀ ਵਿਚਾਰ ਦੇਣਾ ਚਾਹੁੰਦੇ ਹੋ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ 204-780-8181 ਦੇ ਉੱਤੇ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਰਹਿਣਾ ਅਤੇ ਨਾਲ ਦੱਸ ਗਏ ਕਿ ਸਪਰਿੰਗ ਮੈਡੋ ਕਲੀਨਿਕ ਅਤੇ ਫਾਰਮੈਸੀ ਦੇ ਪੰਜਾਬੀ ਹਿੰਦੀ ਸਪੀਕਿੰਗ ਡਾਕਟਰ ਹੈਗੇ ਨੇ ਮੇਲ ਫੀਮੇਲ ਡਾਕਟਰ ਹੈਗੇ ਨੇ ਟਰਾਂਸਕੋਨਾ ਈਸਟ ਵਿਨੀਪੈਗ ਦੇ ਵਿੱਚ ਨੇ ਤੁਸੀਂ ਨਵੇਂ ਪੇਸ਼ੈਂਟ ਵੀ ਉਹ ਲੈ ਰਹੇ ਨੇ ਵਾਕਇਨ ਵੀ ਜਾ ਸਕਦੇ ਹੋ ਅਪੋਇੰਟਮੈਂਟ ਵੀ ਬੁੱਕ ਕਰਾ ਸਕਦੇ ਹੋ ਅਤੇ ਫ੍ਰੀ ਸਿਟੀ ਦੇ ਵਿੱਚ ਡਿਲੀਵਰੀ ਵੀ ਦਿੰਦੇ ਨੇ ਮੈਡੀਸਨ ਦੀ 17-83 ਪਲੈਸਿਸ ਰੋਡ ਯੂਨਿਟ 19-204-417-0028 ਅਤੇ ਫਸਟ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਰੇਡੀਓ ਤੋਂ ਮਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ
4: ਸਤਿ ਸ਼੍ਰੀ ਅਕਾਲ ਬਾਈ ਜੀ
3: ਸਤਿ ਸ਼੍ਰੀ ਅਕਾਲ ਜੀ
4: ਇਹ ਗਾਣਾ ਲਵਾਉਣਾ ਸੀ
3: ਹਾਂਜੀ
4: ਸਿੱਲੀ ਸਿੱਲੀ ਹਵਾ ਲਾ ਦੋਗੇ ਉਹਦਾ ਹੰਸਰਾਜ ਅੰਤ ਦਾ
3: ਸਿੱਲੀ ਸਿੱਲੀ ਹਵਾ ਅੱਜ ਤਾਂ ਮੰਡੇ ਆ ਮੰਡੇ ਸਿੱਲੀ ਸਿੱਲੀ ਹਵਾ ਆ ਰਹੀ ਆ
4: ਹਾਂਜੀ ਬਾਹਰ ਮੌਸਮ ਉਦਾਂ ਦਾ ਹੋਇਆ ਪਿਆ
3: ਅੱਛਾ ਜੀ ਸਿੱਲੀ ਸਿੱਲੀ ਆਉਂਦੀ ਹਵਾ ਜਦੋਂ ਕੋਈ ਰੋਂਦਾ ਹੋਵੇਗਾ
4: ਹਾਂਜੀ ਪੁਰਾਣਾ ਲਾਇਓ ਰੀਮਿਕਸ ਜਣਾ ਲਾਇਓ ਤੁਸੀਂ
3: ਅੱਛਾ ਜੀ ਚਲੋ ਲੱਭ ਕੇ ਜ਼ਰੂਰ ਲਾਵਾਂਗੇ ਜੀ ਸਿੱਲੀ ਸਿੱਲੀ ਹਵਾ ਜੀ ਓਕੇ ਜੀ ਧੰਨਵਾਦ ਜੀ ਤੇ ਇੱਕ ਹੋਰ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਰੇਡੀਓ ਤੋਂ ਮਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤਾਂ ਮੈਨੂੰ ਲੱਗਦਾ ਕਿ ਸ਼ਾਇਦ ਤੁਸੀਂ ਬੈਕ 'ਤੇ ਸੁਣ ਰਹੇ ਹੁੰਦੇ ਹੋ ਤਾਂ ਕਰਕੇ ਤੁਹਾਡੀ ਕਾਲ ਕੱਟ ਹੋ ਚੁੱਕੀ ਆ ਤਾਂ ਜ਼ਰੂਰ ਧਿਆਨ ਰੱਖਿਆ ਕਰੋ ਇਹ ਚੀਜ਼ ਦਾ ਕਿ ਜਦੋਂ ਤੁਸੀਂ ਕਾਲ ਲਾਉਂਦੇ ਹੋ ਤਾਂ ਜਿਹੜਾ ਤੁਸੀਂ ਰੇਡੀਓ ਸੁਣ ਰਹੇ ਹੋ ਚਾਹੇ ਕਾਰ ਦੇ ਵਿੱਚ ਚਾਹੇ ਘਰੇ ਤਾਂ ਉਹ ਵੋਲੀਊਮ ਥੋੜ੍ਹੀ ਜਿਹੀ ਡਾਊਨ ਕਰ ਲਿਆ ਕਰੋ ਤਾਂ ਕਿ ਆਪਾਂ ਗੱਲਬਾਤ ਪ੍ਰੋਪਰ ਧਿਆਨ ਨਾਲ ਕਰ ਲਈਏ ਅਤੇ ਜਿਹੜਾ ਆਪਾਂ ਗੱਲ ਕਰਕੇ ਹੀ ਹਟੇ ਹਾਂ ਕਿ ਏਅਰ ਫਲਾਈਟਾਂ ਕਈ ਬੰਦ ਹੋ ਰਹੀਆਂ ਅਤੇ ਕਈ ਕੱਟ ਕਰ ਰਹੀਆਂ ਨੇ ਤਾਂ ਕਰਕੇ ਹੁਣ ਏਅਰ ਟਿਕਟਾਂ ਸਸਤੀਆਂ ਮਹਿੰਗੀਆਂ ਹੋ ਜਾਣੀਆਂ ਅਤੇ ਜੇ ਤੁਸੀਂ ਏਅਰ ਟਿਕਟਾਂ ਸਸਤੀਆਂ ਲੈਣੀਆਂ ਤਾਂ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਵਾਲਿਆਂ ਕੋਲ ਬੜੀਆਂ ਸਸਤੀਆਂ ਏਅਰ ਟਿਕਟਾਂ ਹੈਗੀਆਂ ਨੇ ਅਤੇ ਬੈਸਟ ਵਕੇਸ਼ਨ ਪੈਕੇਜ ਵੀ ਹੈਗੇ ਚੀਫ ਫਲਾਈਟਾਂ ਨੇ ਚਾਹੇ ਡੋਮੈਸਟਿਕ ਚਾਹੇ ਇੰਟਰਨੈਸ਼ਨਲ ਟਰੈਵਲ ਤੁਸੀਂ ਕਰਨਾ ਤਾਂ ਸੰਪਰਕ ਕਰ ਲਓ 204-202-0104 'ਤੇ ਤੁਸੀਂ ਬੈਸਟ ਡੀਲਰ ਲੈ ਸਕਦੇ ਹੋ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਰੇਡੀਓ ਧਮਾਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ
5: ਹਾਂਜੀ ਕੀ ਹਾਲ ਹੈ
3: ਚੜ੍ਹਦੀ ਕਲਾ ਜੀ
5: ਆਪਣਾ ਇੱਕ ਗੀਤ ਲਾ ਦੂੰਗੇ ਰਾਜਵੀਰ ਜੋਂਦੇ ਦਾ ਸੱਚ ਦੱਸਦੇ
3: ਹਾਂਜੀ ਜ਼ਰੂਰ ਲਾਵਾਂਗੇ ਜੀ ਗਾਣੇ ਦਾ ਨਾਮ ਕੀ ਆ ਸੱਚ ਦੱਸਦਾ
5: ਸੱਚ ਦੱਸਾਂ
3: ਸੱਚ ਦੱਸਾਂ
5: ਹਾਂਜੀ
3: ਜ਼ਰੂਰ ਲਾਵਾਂਗੇ ਜੀ
5: ਓਕੇ ਥੈਂਕ ਯੂ
3: ਧੰਨਵਾਦ ਜੀ ਤੇ ਬਿਲਕੁਲ ਜੀ ਆਪਾਂ ਰਾਜਵੀਰ ਜਵੰਦੇ ਦਾ ਜ਼ਰੂਰ ਇਹ ਗਾਣਾ ਵੀ ਪਲੇ ਕਰਾਂਗੇ ਅਤੇ ਬੈਕ ਟੂ ਬੈਕ ਆਪਾਂ ਗੱਲਾਂ ਬਾਤਾਂ ਵੀ ਨਾਲ ਦੀ ਨਾਲ ਕਰਦੇ ਰਹਿਣਾ ਕਿ ਜਿਹੜੇ ਆਪਾਂ ਅੱਜ ਦੇ ਇੰਟਰਸਟਿੰਗ ਟੋਪਿਕ ਨੇ ਜਿਵੇਂ ਹੁਣ ਆਪਣਾ ਇਮੀਗ੍ਰੇਸ਼ਨ ਦਾ ਐਡਾ ਵੱਡਾ TR2PR ਜਿਹੜਾ ਅਪਡੇਟ ਆਇਆ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਇਹ ਵੀ ਸਾਡੇ ਨਾਲ ਜ਼ਰੂਰ ਸਾਂਝੇ ਕਰਦੇ ਰਹੋ ਸਾਰੇ ਜਣੇ ਅਤੇ ਨਾਲ ਦੀ ਨਾਲ ਆਪਾਂ ਇਹ ਚੀਜ਼ਾਂ 'ਤੇ ਡਿਸਕਸ ਕਰਨਾ ਹੀ ਕਰਨਾ ਅਤੇ ਨਾਲ ਦੀ ਨਾਲ ਜਿਹੜਾ ਮੰਡੇ ਆ ਜਿਹੜਾ ਇਹ ਮੰਡੇ ਇੱਕ ਬਹੁਤ ਖਾਸ ਦਿਨ ਹੋ ਜਾਂਦਾ ਹੈ ਕਿਉਂ ਖਾਸ ਹੁੰਦਾ ਹੈ ਕਿਉਂਕਿ ਆਪਾਂ ਸਾਰਾ ਵੀਕ ਦੀ ਜਿਹੜੀ ਸ਼ੁਰੂਆਤ ਕਰਦੇ ਇੱਕ ਪਲਾਨ ਕਰ ਲੈਂਦੇ ਮੰਡੇ ਕਿ ਯਾਰ ਅੱਜ ਮੰਡੇ ਆ ਅਤੇ ਅੱਜ ਮੈਂ ਕਾਰ ਦੀ ਸਰਵਿਸ ਕਰਾ ਕੇ ਆਉਣੀ ਆ ਜਾਂ ਮੈਂ ਅੱਜ ਘੁੰਮਣਾ ਫਿਰਨਾ ਅਤੇ ਜਾਂ ਮੈਂ ਗਰੋਸਰੀ ਕਰਨੀ ਆਹ ਦਿਨ ਗਰੋਸਰੀ ਕਰਨੀ ਆਹ ਦਿਨ ਲਾਂਡਰੀ ਕਰਨੀ ਆ ਅਤੇ ਆਹ ਦਿਨ ਮੈਂ ਇੱਥੇ ਜਾਣਾ ਆਹ ਦਿਨ ਮੈਂ ਇੱਥੇ ਜਾਣਾ ਆਹ ਦਿਨ ਮੈਂ ਹੈਲਥ ਕਾਰਡ ਅਪਲਾਈ ਕਰਨਾ ਆਹ ਦਿਨ ਮੈਂ ਇੰਸ਼ੋਰੈਂਸ ਅਪਲਾਈ ਕਰਨੀ ਜਾਣੀ ਕਿ ਆਪਾਂ ਹਫ਼ਤੇ ਦਾ ਜਿਹੜਾ ਸਕੈਜੂਲ ਆ ਉਹ ਮੰਡੇ ਸੈੱਟ ਕਰ ਲੈਂਦੇ ਕਿ ਸਾਰਾ ਵੀਕ ਸਾਡਾ ਇੱਦਾਂ ਜਾਣਾ ਅਤੇ ਅਸੀਂ ਆਹ ਚੀਜ਼ਾਂ ਪਲਾਨ ਕਰਨੀਆਂ ਅਤੇ ਆਪਾਂ ਨਾਲ ਦੀ ਨਾਲ ਕਾਲਰ ਵੀ ਅਟੈਂਡ ਕਰਦੇ ਜਾਣਾ ਅਤੇ ਇੱਕ ਹੋਰ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਰੇਡੀਓ ਤੋਂ ਮਲ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ
6: ਹਾਂਜੀ ਬਾਈ ਕਿਵੇਂ ਆ
3: ਚੜ੍ਹਦੀ ਕਲਾ ਜੀ
6: ਮੇਰੇ ਗਾਣਾ ਦਾ ਯਾਰ ਨੇ ਤਾਂ ਈਗੋ
3: ਈਗੋ ਜ਼ਰੂਰ ਲਵਾਂਗੇ ਜੀ
6: ਓਕੇ
3: ਜੀ ਧੰਨਵਾਦ ਜੀ ਈਗੋ ਗਾਣਾ ਆਰਨੇਤ ਆਰਨੇਤ ਦੇ ਮੈਂ ਲਾਈਵ ਸ਼ੋਅ ਵੀ ਅਟੈਂਡ ਕੀਤੇ ਸੀ ਜਦੋਂ ਇੰਡੀਆ ਸੀਗਾ ਬਹੁਤ ਘੈਂਟ ਹੁੰਦੇ ਆ ਅਤੇ ਉਹ ਇੱਕ ਨਾ ਜਿਵੇਂ ਵੈਲੀ ਟਾਈਪ ਇੱਕ ਸੌਂਗ ਕਹਿ ਲਓ ਵੀ ਇਹਨਾਂ ਦੇ ਹੁੰਦੇ ਆ ਈਗੋ ਗਾਣਾ ਆਪਾਂ ਜ਼ਰੂਰ ਪਲੇ ਕਰਾਂਗੇ ਅਤੇ ਉਦੋਂ ਪਹਿਲਾਂ ਤਿੰਨ ਗਾਣੇ ਆਪਣੇ ਕੋਲ ਹੋਰ ਫਰਮੈਸ਼ ਆ ਚੁੱਕੀਆਂ ਉਹ ਵੀ ਆਪਾਂ ਪਲੇ ਕਰਦੇ ਰਹਿਣਾ ਅਤੇ ਬੈਕ ਟੂ ਬੈਕ ਤੁਹਾਡੀਆਂ ਕਾਲਾਂ ਵੀ ਅਸੀਂ ਅਟੈਂਡ ਕਰਦੇ ਰਹਿਣਾ ਅਤੇ ਨਾਲ ਦੀ ਨਾਲ ਗੱਲਾਂ ਬਾਤਾਂ ਵੀ ਆਪਾਂ ਕਰਦੇ ਰਹਿਣਾ ਅਤੇ ਸਿੱਲੀ ਸਿੱਲੀ ਆਉਂਦੀ ਹਵਾ ਸਭ ਤੋਂ ਪਹਿਲਾਂ ਆਪਾਂ ਨੂੰ ਫਰਮੈਸ਼ ਆ ਚੁੱਕੀ ਆ ਅਤੇ ਕਿਤੇ ਕੋਈ ਰੋਂਦਾ ਹੋਵੇਗਾ ਰੋਇਆ ਨਾ ਕਰੋ ਹੱਸਦੇ ਖੇਡਦੇ ਰਿਹਾ ਕਰੋ ਲਾਈਫ ਦੇ ਪਾਰਟ ਨੇ ਅਪ ਡਾਊਨ ਜਿਹੜਾ ਚੱਲਦੇ ਰਹਿੰਦੇ ਨੇ ਚੜ੍ਹਦੀ ਕਲਾ ਦੇ ਵਿੱਚ ਰਿਹਾ ਕਰੋ ਅਤੇ ਬਾਕੀ ਕੋਈ ਨਹੀਂ ਕਰੋ ਇੰਜੋਏ ਇਹ ਗਾਣਾ

0: ਕਿਆ ਬਾਤ ਆ ਜੀ, ਕਦੇ ਸਿੱਲੀ ਸਿੱਲੀ ਆਉਂਦੀ ਹਵਾ, ਕਿਤੇ ਕੋਈ ਰੋਂਦਾ ਹੋਵੇਗਾ। ਅਤੇ ਇਹ ਗਾਣਾ ਜਦੋਂ ਨਵਾਂ ਨਵਾਂ ਜਾਇਆ ਸੀ ਤਾਂ ਬੜਾ ਸੁਣਦੇ ਹੁੰਦੇ ਸੀ। ਮੈਂ ਕਹਿੰਦਾ ਕਈ ਵਾਰੀ ਇੱਦਾਂ ਹੁੰਦਾ ਕਿ ਆਪਾਂ ਕੋਈ ਸੈਡ ਜਿਹਾ ਸੌਂਗ ਸੁਣਦੇ ਹੁੰਦੇ ਨਾ, ਤਾਂ ਆਪਾਂ ਪਤਾ ਨਹੀਂ ਕਿੰਨੇ ਕੁ ਸੈਡ ਹੋ ਜਾਂਦੇ, ਐਂ ਹੁੰਦਾ ਕਿ ਪਤਾ ਨਹੀਂ ਕੀ ਹੋ ਗਿਆ, ਆਇਓ ਦੁਨੀਆ ਕਿੱਧਰ ਚਲੀ ਗਈ, ਮੈਂ ਤਾਂ ਇਕੱਲਾ ਰਹਿ ਗਿਆ। ਪਰ ਇੱਦਾਂ ਨਹੀਂ ਸੋਚਣਾ ਹੈਗਾ, ਪੋਜ਼ਿਟਿਵ ਗਾਣੇ ਆਪਾਂ ਐਨਰਜੀ ਵਾਲੇ ਵੀ ਗਾਣੇ ਜ਼ਰੂਰ ਸੁਣਦੇ ਰਹਿਣਾ, ਆਪਾਂ ਨੂੰ ਫਰਮਾਇਸ਼ਾਂ ਆਈਆਂ ਹੋਈਆਂ ਨੇ, ਅਤੇ ਉਹ ਗਾਣੇ ਵੀ ਬੈਕ ਟੂ ਬੈਕ ਸੁਣਦੇ ਰਹਿਣਾ। ਅੱਜ ਆਪਾਂ ਤੁਹਾਨੂੰ ਇੱਕ ਨਾਗ ਵੀ ਸੁਣਾਉਣਾ, ਜੈਜੀਬੀ ਦਾ, ਜਿਹੜਾ ਆਪਾਂ ਬਹੁਤ ਸੁਣਦੇ ਰਹੇ ਸਾਰੇ ਜਾਣੇ, ਅਤੇ ਰਾਜਵੀਰ ਜਵੰਦੇ ਦਾ ਸੱਚ ਦੱਸਾਂ ਅਤੇ ਇੱਕ ਆਪਣਾ ਈਗੋ ਆਰਨੇਤ, ਇਹ ਗਾਣਾ ਆਪਾਂ ਪਲੇ ਕਰ ਦਈਏ। ਪਰ ਉਸ ਤੋਂ ਪਹਿਲਾਂ ਸਾਰਿਆਂ ਨੂੰ ਦੱਸ ਦਈਏ ਕਿ ਰਾਈ ਸੀ ਪੀ ਅਕਾਊਂਟਿੰਗ ਵਾਲਿਆਂ ਵੱਲੋਂ ਕਾਰਪੋਰੇਟਿਵ ਟੈਕਸ ਅਤੇ ਜੀ ਐਸ ਟੀ ਫਿਲਿੰਗ, ਈ ਸਟੇਟ ਪਲੈਨਿੰਗ ਦੇ ਅਤੇ ਬੁੱਕ ਕੀਪਿੰਗ ਸਰਵਿਸ ਜੇ ਤੁਹਾਨੂੰ ਚਾਹੀਦੀ ਹੋਵੇ, ਜਾਂ ਸੀ ਆਰ ਓ ਦੇ ਲਈ ਸਪੋਰਟ ਚਾਹੀਦੀ ਹੋਵੇ, ਤਾਂ ਤੁਹਾਨੂੰ ਬੈਕ ਟੂ ਬੈਕ ਇਕੱਲੀ ਇਕੱਲੀ ਫਾਈਲ ਜਿਹੜੀ ਰਿਵਿਊ ਕੀਤੀ ਜਾਊਗੀ, ਇਕੱਲੀ ਇਕੱਲੀ ਫਾਈਲ ਤੁਹਾਨੂੰ ਹੈਂਡਓਵਰ ਕੀਤੀ ਜਾਊਗੀ। ਉਹਦੇ ਲਈ ਤੁਹਾਨੂੰ ਜੀਵਨ ਭੁੱਲਰ ਜੀ ਨਾਲ ਸੰਪਰਕ ਕਰਨਾ ਪਊਗਾ, 13 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ। ਨੰਬਰ ਨੋਟ ਕਰ ਲਓ, 204-509-0092-15-22 ਲੋਗਨ ਅਵੈਨਿਊ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਉਸ ਤੋਂ ਪਹਿਲਾਂ ਆਪਾਂ ਗਾਣਾ ਪਲੇ ਕਰਕੇ ਅਤੇ ਆਪਾਂ ਨਾਲ ਦੇ ਨਾਲ ਕਾਲਰ ਵੀ ਆਪਣੇ ਨਾਲ ਜੁੜ ਚੁੱਕੇ ਨੇ, ਆਪਾਂ ਅਟੈਂਡ ਕਰ ਲਈਏ। ਰੇਡੀਓ ਧਮਾਲ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਹਾਂਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ,
1: ਹਾਲ ਚਾਲ ਆ?
0: ਚੜ੍ਹਦੀ ਕਲਾ ਜੀ,
1: ਚੜ੍ਹਦੀ ਕਲਾ ਹੀ ਚਾਹੀਦੀ। ਹੋਰ ਵਧੀਆ ਲਾਇਆ ਪ੍ਰੋਗਰਾਮ ਪਿਆ, ਅੱਜ ਫੇਰ ਸ਼ੁਰੂ ਕਰ ਲਿਆ ਸੈਡ ਸੌਂਗਾਂ ਦੇ ਕੰਮ।
0: ਅੱਜ ਮੰਡੇ ਆ, ਫਿਰ ਜਿਹੜਾ ਅੱਜ ਮਿਕਸ ਚੱਲੂਗਾ, ਜਿਹੜਾ ਜਿਹੜਾ ਜਿਹਦੇ ਜੀ ਕਰਦਾ ਆ।
1: ਨਹੀਂ ਫੇਰ ਨਾਲ ਲੱਗਦਾ ਭਾਂਸਰਾ ਹਾਂਸਾ ਦਾ ਦੂਜਾ ਗਾਣਾ ਵੀ ਲਾਓ, ਹਨਾ? ਫਿਰ ਉਹ ਜਿਹੜਾ ਆਪਾਂ ਦੋਵੇਂ ਰੁੱਸ ਬੈਠੇ ਦਾ ਮਨਾਉਂ,
0: ਅੱਜ ਰੁੱਸਿਆ ਨੂੰ ਮਰਨ
1: ਨਹੀਂ, ਫੇਰ ਅਧੂਰਾ ਜਿਹਾ ਲੱਗਦਾ
0: ਅਧੂਰਾ ਨੀ ਰਹਿਣ ਦੇਣਾ ਆਪਾਂ, ਜਰੂਰ ਪਲੇ ਕਰਾਂਗੇ।
1: ਸਹੀ
0: ਗੱਲ, ਰਾਈਟਰ ਵੀ ਫੇਮਸ ਕਰ ਗਿਆ ਆਪਾਂ, ਹਨਾ? ਉਦਮ ਇਹ ਚਲਾ ਲਗੇ, ਮੁਹਿੰਮ ਚਲਾ ਲਗੇ ਕਿ ਆਪਾਂ ਉਹਨਾਂ ਨੂੰ ਵੀ ਫੇਮਸ ਕਰਨਾ ਬਈ।
1: ਚਾਹੀਦਾ ਚਾਹੀਦਾ, ਕਿਉਂਕਿ ਸਿੰਗਰ ਤਾਂ ਚਲੋ
0: ਚਾਰ ਚੰਦ ਲਾਉਂਦਾ ਹੀ ਲਿਖਦਾ ਆ, ਹਨਾ?
1: ਉਹਦੀ ਉਹ ਉਹ ਫੀਲਿੰਗ ਕਿਹੜੀ ਫੀਲਿੰਗ ਹੋਊਗੀ ਜਦੋਂ ਉਹ ਗਾਣਾ ਲਿਖਦਾ ਆ, ਜਾਂ ਕਿੱਦਾਂ ਉਹ ਸੋਚਦਾ ਆ, ਹਨਾ? ਫਿਰ ਜਿਹੜਾ ਸਿੰਗਰ ਆ ਉਸ ਫੀਲਿੰਗ ਨੂੰ ਪਰਾਉਂਦਾ ਆ ਆਪਣੇ ਲਾਉਂਦਾ,
0: ਬਿਲਕੁਲ ਬਿਲਕੁਲ।
1: ਤੇ ਉਹ ਬਹੁਤ ਆਪਣੇ ਰਾਈਟਰ ਆ ਜਿਹੜੇ ਵਿਚਾਰੇ ਨੇ ਰਹਿ ਜਾਂਦੇ ਆ,
0: ਸਹੀ ਗੱਲ
1: ਹੈ, ਹੁੰਦਾ ਵਾਲਾ, ਹਨਾ? ਗਾਣੇ ਦਾ ਪਤਾ ਹੁੰਦਾ ਰਾਈਟਰ ਦਾ ਹੁੰਦਾ।
0: ਰਾਈਟਰ ਦਾ ਨਾਮ ਦੱਸੋਗੇ ਫੇਰ ਅਸੀਂ ਗਾਣਾ ਤੁਹਾਡਾ ਪਲੇ ਕਰਨਾ, ਆਪਾਂ ਸਪੈਸ਼ਲੀ ਰੱਖ ਦੇਣਾ।
1: ਬਿਲਕੁਲ,
0: ਚੜ੍ਹਦੀ ਕਲਾ ਜੀ, ਏਦਾਂ ਹੀ ਹੱਸਦੇ ਖੇਡਦੇ ਰਹੋ, ਜਰੂਰ ਆਪਾਂ ਪਲੇ ਕਰਾਂਗੇ।
1: ਓਕੇ,
0: ਧੰਨਵਾਦ ਜੀ, ਧੰਨਵਾਦ। ਏਦਾਂ ਹੀ ਪਿਆਰੀਆਂ ਪਿਆਰੀਆਂ ਜਿਹੀਆਂ ਤੁਸੀਂ ਕਾਲਾਂ ਕਰਦੇ ਰਹੋ, ਮੈਂ ਤਾਂ ਵੇਟ ਕਰਦਾ ਰਹਿੰਦਾ, ਮੈਂ ਤਾਂ 12 ਵਜੇ ਆ ਕੇ ਬੈਠ ਜਾਂਦਾ ਸਟੂਡੀਓ ਦੇ ਬਾਹਰ, ਕਿ ਕਦੋਂ ਇੱਕ ਵੱਜੂਗਾ ਤੇ ਕਦੋਂ ਮੈਂ ਤੁਹਾਡੇ ਨਾਲ ਗੱਲਾਂ ਕਰੂਗਾ। ਚੱਲ, ਗਾਣੇ ਤਾਂ ਆਪਾਂ ਘਰੇ ਵੀ ਸੁਣਦੇ ਰਹਿੰਦੇ, ਗੱਡੀ 'ਚ ਵੀ ਸੁਣਦੇ ਰਹਿੰਦੇ, ਪਰ ਜਿਹੜਾ ਆਹ ਜਿਹੜਾ ਫੈਮਿਲੀ ਵਾਲਾ ਜਿਹੜਾ ਸ਼ੋਅ ਆ ਨਾ ਰੇਡੀਓ ਤੋਂ 92.7, ਇੱਕ ਫੁੱਲ HD ਆ ਜਿਹੜਾ, ਇੱਕ ਵਧੀਆ ਕੁਆਲਿਟੀ ਜਿਹੜਾ ਤੁਹਾਨੂੰ ਉਹੀ ਗੱਡੀ 'ਚ ਤੁਹਾਨੂੰ ਮਿਲਦਾ ਆ, ਉਹੀ ਆਪਾਂ ਨੂੰ ਸਪੋਟੀਫਾਈ 'ਤੇ ਤੁਹਾਨੂੰ ਮਿਲਦਾ, ਪਰ ਜਿਹੜੀਆਂ ਆਹ ਗੱਲਾਂ ਨੇ, ਇੱਕ ਨੌਲੇਜ, ਇੱਕ ਇਨਫੋਰਮੇਸ਼ਨ, ਅਤੇ ਨਾਲ ਦੀ ਨਾਲ ਜਿਹੜੀਆਂ ਆਪਾਂ ਪਰਿਵਾਰਕ ਮਾਹੌਲ ਦਾ ਬਣਾ ਕੇ ਗੱਲਾਂ ਬਾਤਾਂ ਕਰਦੇ ਰਹਿੰਦੇ, ਇਹ ਕਿਤੇ ਨਹੀਂ ਮਿਲਦਾ, ਤਾਂ ਪਤਾ ਨਹੀਂ ਲੱਗਦਾ ਕਿ ਕਦੋਂ ਟਾਈਮ ਲੰਘ ਜਾਂਦਾ ਹੈ, ਅਤੇ ਬੜਾ ਉਹ ਇੰਤਜ਼ਾਰ ਹੁੰਦਾ। ਕੱਲ੍ਹ ਸੰਡੇ ਸੀਗਾ, ਬੜਾ ਲੰਬਾ ਜਿਹਾ ਲੰਘਿਆ ਕਿ ਕਦੋਂ ਮੰਡੇ ਆਊਗਾ ਅਤੇ ਕਦੋਂ ਇੱਕ ਵੱਜੂਗਾ ਅਤੇ ਕਦੋਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ। ਤਾਂ ਬਹੁਤ ਬਹੁਤ ਧੰਨਵਾਦ ਤੁਸੀਂ ਜਿੰਨਾ ਇੰਨਾ ਪਿਆਰ ਦਿੰਦੇ ਰਹਿੰਦੇ ਹੋ, ਅਤੇ ਇੱਕ ਹੋਰ ਆਪਣੇ ਨਾਲ ਕਾਲਰ ਜੁੜ ਚੁੱਕੇ ਨੇ, ਫਿਰ ਉਦੋਂ ਬਾਅਦ ਬੈਕ ਟੂ ਬੈਕ ਆਪਾਂ ਸਾਰੇ ਪਲੇ ਕਰ ਦਿੰਦੇ ਗਾਣੇ। ਰੇਡੀਓ ਧਮਾਲ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ।
1: ਹਾਂਜੀ, ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਤੁਹਾਡੇ?
0: ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ, ਮੈਂ ਆਵਾਜ਼ ਸਿਆਲ ਹੀ ਆ ਤੁਹਾਡੀ, ਨਾਮ

0: ਦੱਸ ਦੋ ਬਸ
1: ਨਾ ਭਾਜੀ ਮੇਰਾ ਰੋਬਨ
0: ਅੱਛਾ ਰੋਬਨ ਕੀ ਹਾਲ ਚਾਲ ਆ ਰੋਬਨ
1: ਵਧੀਆ ਵਧੀਆ ਭਾਜੀ ਤੁਸੀਂ ਸੁਣਾਓ
0: ਵਧੀਆ ਵਧੀਆ ਅੱਜ ਕਿਹੜਾ ਗਾਣਾ ਡੈਡੀਕੇਟ ਕਰ ਰਿਹਾ ਤੂੰ
1: ਮੈਂ ਭਾਜੀ ਕਹਿੰਦਾ ਅੱਜ ਨਾ ਮੇਰਾ ਕੋਵਰਕਰ ਜਿਹੜਾ ਮੇਰੇ ਨਾਲ ਕੰਮ ਕਰਦਾ ਵਾ
0: ਹਾਂਜੀ
1: ਉਹਦੇ ਘਰ ਹੋਇਆ ਮੁੰਡਾ
0: ਕਿਆ ਬਾਤ ਹੈ ਜੀ ਬਹੁਤ
1: ਬਹੁਤ
0: ਵਧਾਈਆਂ
1: ਬਹੁਤ ਬਹੁਤ ਵਧਾਈਆਂ ਭਾਜੀ ਬਹੁਤ ਬਹੁਤ ਵਧਾਈਆਂ ਜੀ ਤੇ ਇਹ ਭਾਜੀ ਬਹੁਤ ਖੁਸ਼ ਆ ਅੱਜ ਮਹੀਨੇ ਬਾਅਦ ਕੰਮ ਤੇ ਆਏ ਆ
0: ਅੱਛਾ ਜੀ
1: ਭਾਜੀ ਕਹਿੰਦੇ ਗਾਣਾ ਲਾ ਦੋ ਵੀ ਜੱਗਾ ਜੰਮਿਆ ਤੇ ਮਿਲਣ ਵਧਾਈਆਂ
0: ਜੱਗਾ ਨਾਮ ਰੱਖਦਾ ਉਹਦਾ ਜੱਗਾ
1: ਨਾਮ ਉਹਦਾ ਰੱਖਦਾ ਇਹਨਾਂ ਨੇ ਜੱਗਾ
0: ਕਿਆ ਬਾਤ ਹੈ ਜੀ ਬਿਲਕੁਲ ਜੀ ਜਰੂਰ ਲਾਵਾਂਗੇ ਆਪਾਂ ਤੇ ਬਹੁਤ ਬਹੁਤ ਵਧਾਈਆਂ ਪਾਰਟੀ ਪੁਲਟੀ ਲੈ ਲਈ ਕਿ ਸ਼ਾਮ ਨੂੰ ਕਿ ਵੀਕਐਂਡ ਤੇ ਪਲਾਨ ਕਰ ਲਿਆ
1: ਨਹੀਂ ਪਾਰਟੀ ਦੇ ਬਾਈ ਦੇਣ ਨੂੰ ਮੰਨਣ ਹੀ ਨਹੀਂ ਦਿਆ
0: ਆਹ ਗੱਲ ਗਲਤ ਆ 3 ਵਜੇ ਤੋਂ ਬਾਅਦ ਮੈਂ ਵੀ ਕਾਲ ਕਰ ਲੈਣੀ ਆ ਬਈ ਚਲੋ ਪਾਰਟੀ ਕਰੋ
1: ਬਾਈ ਨੂੰ ਪਾਰਟੀ ਦਾ ਕਹੀਏ ਬਾਈ ਕਹਿੰਦਾ ਘਰੇ ਆ ਜੋ
0: ਚਲੋ ਘਰੇ ਨਾ ਨਾ ਆਹ ਗੱਲ ਗਲਤ ਆ ਬਾਹਰ ਪਾਰਟੀ ਲੈਣੀ ਅਸੀਂ ਤਾਂ
1: ਬਾਈ ਦਾ ਨਾਂ ਗੁਰਪ੍ਰੀਤ ਆ
0: ਓਕੇ ਓਕੇ ਗੁਰਪ੍ਰੀਤ ਬਹੁਤ ਬਹੁਤ ਵਧਾਈਆਂ ਤੁਹਾਨੂੰ ਰੇਡੀਓ ਧਮਾਲ ਦੇ ਵੱਲੋਂ ਤੇ ਹੋਰ ਵੀ ਸਾਡੇ ਕਾਲਰ ਜੁੜ ਚੁੱਕੇ ਨੇ ਆਪਾਂ ਵੀ ਅਟੈਂਡ ਕਰਨੇ ਤੇ ਤੁਹਾਡਾ ਜੱਗਾ ਜ਼ਰੂਰ ਲਾਵਾਂਗੇ ਜੱਗੇ ਜੰਮੇ ਦੀਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਓਕੇ ਜੀ ਧੰਨਵਾਦ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੇ ਨਾਲ ਦੀ ਨਾਲ ਆਪਾਂ ਤੁਹਾਡਾ ਗਾਣਾ ਵੀ ਪਲੇ ਕਰਾਂਗੇ ਇੱਕ ਹੋਰ ਕਾਲਰ ਨੇ ਉਹਨਾਂ ਨੂੰ ਵੀ ਅਟੈਂਡ ਕਰ ਲਈਏ ਰੇਡੀਓ ਧਮਾਲ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ
2: ਸਤਿ ਸ਼੍ਰੀ ਅਕਾਲ ਕੀ ਹਾਲ ਵੀਰੇ
0: ਚੜ੍ਹਦੀ ਕਲਾ ਜੀ
2: ਹੋਰ ਸੁਣਾਓ
0: ਵਧੀਆ ਵਧੀਆ ਨਜ਼ਾਰੇ ਵੱਜੇ ਪਏ ਨੇ
2: ਇੱਕ ਗਾਣਾ ਲਾਉਣਾ ਸੀ ਹਰਜੀਤ ਹਰਮਨ ਦਾ
0: ਹਾਂਜੀ ਹਾਂਜੀ
2: ਜੱਟ 24 ਕੈਰਟ ਦਾ
0: ਆਏ ਹਾਏ ਕਿਆ ਬਾਤ ਹੈ ਜੀ 24 ਕੈਰਟ ਦਾ ਜ਼ਰੂਰ ਲਾਵਾਂਗੇ
2: ਹਾਂਜੀ ਹੋਰ
0: ਚੜ੍ਹਦੀ ਕਲਾ ਤੁਸੀਂ ਦੱਸੋ ਕੀ ਬਣ ਰਿਹਾ ਅੱਜ ਮੰਡੇ ਦਾ ਕੀ ਪਲਾਨ ਕਰ ਰਹੇ ਹੋ ਜੋਬ ਤੇ ਹੋ ਕਿ ਘਰੇ ਹੋ
2: ਬਸ ਤੁਰੇ ਫਿਰਦੇ ਵਿਨੀਪੈਗ ਦੇ ਸੜਕਾਂ ਤੇ ਸੈਰ ਕਰਦੇ ਪਏ ਆ
0: ਅੱਛਾ ਚੱਲ ਕਿਆ ਬਾਤ ਹੈ ਜੀ ਤੇ ਬਾਰਿਸ਼ ਹੋ ਰਹੀ ਸੀ ਕਿਤੇ ਕਿਤੇ ਸਨੋ ਹੋ ਰਹੀ ਸੀ ਤੁਹਾਨੂੰ ਕੀ ਦੇਖਣ ਨੂੰ ਮਿਲ ਰਿਹਾ ਅੱਜ
2: ਸਨੋ ਮਾੜੀ ਸਨੋ ਪੈ ਰਹੀ
0: ਮਾੜੀ ਮਾੜੀ ਸਨੋ ਪੈ ਰਹੀ ਹਨਾ ਇਹ ਮਈ ਦੇ ਵਿੱਚ ਵੀ ਸਨੋ ਪੈ ਰਹੀ ਹਨਾ ਜੇ ਕਿਨੂੰ ਦੱਸ ਗਏ ਹੈਰਾਨ ਹੁੰਦੇ ਕਿ ਮਈ ਚ ਵੀ ਸਨੋ ਪੈ ਰਹੀ ਆ ਇਹ ਵਿਨੀਪੈਗ ਆ ਹਨਾ
2: ਹਾਂਜੀ ਇਹ ਵਿਨੀਪੈਗ ਦਾ ਵਿਨੀਪੈਗ ਦਾ ਕੋਈ ਪਤਾ ਨਹੀਂ ਕਦੋਂ
0: ਪੈ ਰਹੀ ਕਦੋਂ ਕੋਈ ਸਹੀ ਗੱਲ ਹੈ ਚਲੋ ਕੋਈ ਨਾ ਤੇ ਇੰਜੋਏ ਕਰਿਓ ਜਰੂਰ ਆਪਾਂ ਤੁਹਾਡਾ ਸੌਂਗ ਵੀ ਪਲੇ ਕਰਦੇ ਆ ਜੀ
2: ਧੰਨਵਾਦ ਜੀ
0: ਤੇ ਪਹਿਲੇ ਅੱਧੇ ਘੰਟੇ ਦੇ ਵਿੱਚ ਮੈਂ ਕਹਿੰਦਾ ਕਿ ਆਪਾਂ 14-15 ਕਾਲਾਂ ਲੈ ਚੁੱਕੇ ਹਾਂ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਮੈਂ ਕਹਿੰਦਾ ਸਾਰੇ ਮੈਂ ਜਿੰਨੀ ਵੇਟ ਮੈਂ ਕਰਦਾ ਨਾ ਗੱਲਾਂ ਕਰ ਲਈ ਉੱਨੀ ਵੇਟ ਤੁਸੀਂ ਵੀ ਕਰਦੇ ਹੋ ਕਿ ਕਦੋਂ ਸ਼ੋਅ ਸਟਾਰਟ ਹੋਏ ਤੇ ਅਸੀਂ ਕਾਲ ਕਰਕੇ ਤੇ ਆਪਦੀਆਂ ਫਰਮਾਇਸ਼ਾਂ ਕਰਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਜ਼ਿਆਦਾ ਪਿਆਰ ਕਰ ਰਹੇ ਹੋ ਤੇ ਨਾਲ ਦੀ ਨਾਲ ਸਾਰਿਆਂ ਨੂੰ ਦੱਸ ਕੇ ਗਾਣਾ ਪਲੇ ਕਰਨ ਤੋਂ ਪਹਿਲਾਂ ਰਾਜ ਰਜਵੰਦੇ ਦਾ ਸੱਚ ਦੱਸਾਂ ਤੇ ਉਦੋਂ ਪਹਿਲਾਂ ਸਾਰਿਆਂ ਨੂੰ ਜਾਣਕਾਰੀ ਆਪਾਂ ਦੇ ਦੇਈਏ ਥੋੜ੍ਹੀ ਜਿਹੀ ਕਿ ਰਾਜ ਮੁਦਰ ਜੀ ਨਵੇਂ ਘਰ ਦੀ ਜੇ ਮੌਰਗੇਜ ਕਰਾਉਣੀ ਹੋਵੇ 10 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ ਰੈਜ਼ੀਡੈਂਟ ਤੇ ਕਮਰਸ਼ੀਅਲ ਮੌਰਗੇਜ ਦੇ ਸਪੈਸ਼ਲ ਨੇ ਨੰਬਰ ਨੋਟ ਕਰ ਲਓ 204-963-9481 ਤੇ ਇਹਨਾਂ ਦੇ ਵਾਈਫ ਵੀ ਰੀਅਲ ਸਟੇਟ ਦਾ ਕੰਮ ਕਰਦੇ ਜੇ ਤੁਸੀਂ ਪ੍ਰੋਪਰਟੀ ਵੇਚਣਾ ਚਾਹੁੰਦੇ ਜਾਂ ਖਰੀਦਣਾ ਚਾਹੁੰਦੇ ਹੋ ਰੁਪਿੰਦਰ ਮੋਦਰ ਜੀ ਨਾਲ ਸੰਪਰਕ ਕਰ ਸਕਦੇ ਹੋ 204-998-9481 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਆਜੋ ਫਿਰ ਸੁਣੀਏ ਰਾਜਵੀਰ ਜਵੰਦੇ ਦਾ ਸੱਚ ਦੱਸਾਂ

0: ਬਿਲਕੁਲ ਜੀ, ਜੇ ਆਪਾਂ ਦੋਨੇ ਰੁੱਸ ਗਏ ਤਾਂ ਮਨਾਊ ਕੌਣ। ਕਈ ਵਾਰੀ ਆਪਣੇ ਕਾਲਰ ਰੁੱਸ ਜਾਂਦੇ ਨੇ ਕਿ ਗਾਣਾ ਚੱਲ ਰਿਹਾ ਸੀ ਤੁਹਾਡੀ, ਤੁਸੀਂ ਸਾਡੀ ਕਾਲ ਗਏ ਹੋਣੀ ਚੱਕੀ ਤੇ ਇਸ ਤੋਂ ਪਹਿਲਾਂ ਉਹ ਗੁੱਸੇ ਹੁਣ ਆਪਾਂ ਕਾਲਾਂ ਜ਼ਰੂਰ ਅਟੈਂਡ ਕਰ ਲਈਏ। ਰੇਡੀਓ ਧਮਾਲ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ। ਦੇਖੋ ਤੁਸੀਂ ਆਵਾਜ਼ ਨਹੀਂ ਘੱਟ ਕਰਦੇ ਗਏ, ਹੁਣ ਤੁਹਾਡੀ ਕਾਲ ਕੱਟੀ ਗਈ। ਅਸੀਂ ਤਾਂ ਹੁਣ ਜਲਦੀ ਜਲਦੀ ਟਰਾਈ ਕੀਤਾ ਸੀਗਾ ਕਿ ਤੁਹਾਡੀ ਕਾਲ ਅਟੈਂਡ ਕਰ ਲਈਏ, ਇਦੋਂ ਪਹਿਲਾਂ ਜੱਗਾ ਜੰਮਿਆਂ 'ਤੇ ਅਸੀਂ ਵਧਾਈਆਂ ਦਈਏ ਅਤੇ ਉਹ ਗਾਣਾ ਆਪਾਂ ਗੁਰਦਾਸ ਮਾਨ ਜੀ ਦਾ ਪਲੇ ਕਰ ਦਈਏ। ਤਾਂ ਅਸੀਂ ਵੇਟ ਕਰਦੇ ਕਿ ਜਲਦੀ ਜਲਦੀ ਦੁਬਾਰਾ ਕਾਲ ਕਰ ਲਓ ਕਿ ਅਸੀਂ ਤੁਹਾਡੀ ਜਿਹੜੀ ਫਰਮਾਇਸ਼ ਆ ਉਹ ਜ਼ਰੂਰ ਲੈ ਲਈਏ, ਜਾਂ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜ਼ਰੂਰ ਅਸੀਂ ਅਟੈਂਡ ਕਰ ਲਈਏ। ਦੁਬਾਰਾ ਕਾਲ ਸਾਨੂੰ ਜ਼ਰੂਰ ਕਰ ਲਓ 204-780-8180 ਅਤੇ ਤੁਸੀਂ ਸਾਨੂੰ ਕਾਲ ਕਰਕੇ ਕੋਈ ਵੀ ਨੌਲੇਜ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਦੇ ਹੋ, ਜਾਂ ਕੋਈ ਗੱਲਬਾਤ ਦੱਸਣਾ ਚਾਹੁੰਦੇ ਹੋ, ਕੋਈ ਮੈਸੇਜ ਪਹੁੰਚਾਉਣਾ ਚਾਹੁੰਦੇ ਹੋ, ਅਤੇ ਜਾਂ ਕੋਈ ਫਰਮਾਇਸ਼ ਆ ਤੁਹਾਡੀ ਕੋਈ ਗਾਣਾ ਪਲੇ ਕਰਨਾ, ਤਾਂ ਜ਼ਰੂਰ ਸਾਨੂੰ ਕਾਲ ਕਰ ਲਓ। ਅਤੇ ਉਹਨਾਂ ਟਾਈਮ ਅਸੀਂ ਸਾਰਿਆਂ ਨੂੰ ਦੱਸ ਗਏ ਕਿ ਮੈਨੂਫੈਕਚਰਿੰਗ ਕਾਰਪੇਟ ਫਲੋਰਿੰਗ ਵਾਲੇ ਵੱਲੋਂ ਬਹੁਤ ਵਧੀਆ ਡੀਲਾਂ ਚੱਲ ਰਹੀਆਂ, ਹਾਰਡਵੁੱਡ ਕਾਰਪੇਟ, ਲੈਮੀਨੇਟ ਫਲੋਰਿੰਗ ਦੇ, ਕਿਸੇ ਵੀ ਤਰ੍ਹਾਂ ਦੀ ਤੁਸੀਂ ਫਲੋਰਿੰਗ ਲਵਾਉਣੀ ਹੋਵੇ ਜਾਂ ਐਸਟੀਮੇਟ ਲਵਾਉਣਾ ਹੋਵੇ, ਸੈਮਪਨ ਦੇ ਅਰਜੀ ਨਾਲ ਸੰਪਰਕ ਕਰ ਲਓ। ਫ੍ਰੀ ਐਸਟੀਮੇਟ ਤੁਹਾਨੂੰ ਲਾ ਕੇ ਦੇ ਜਾਣਗੇ 204-229-2028 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ, ਜਾਂ ਵਿਜ਼ਿਟ ਵੀ ਕਰ ਸਕਦੇ ਹੋ 1069 ਨੋਟੀ ਡੈਮ ਐਵੇਨਿਊ ਵਿਨੀਪੈਗ ਦੇ ਵਿੱਚ। ਅਤੇ ਐਮ ਡੀ ਐਫ ਟਾਇਰ ਵਾਲਿਆਂ ਵੱਲੋਂ ਨਵੇਂ ਅਤੇ ਯੂਜ਼ਡ ਟਰੱਕ ਐਂਡ ਟ੍ਰੇਲਰ ਟਾਇਰਾਂ ਦੇ ਉੱਤੇ ਬੜੀ ਵਧੀਆ ਡੀਲਾਂ ਚੱਲ ਰਹੀਆਂ ਨੇ, ਅਤੇ ਰੋਡ ਦੇ ਉੱਪਰ 24 ਘੰਟੇ ਸਰਵਿਸ ਦਿੰਦੇ ਨੇ ਟਾਇਰ ਪੇਅਰ ਦੀ। ਜੇ ਤੁਸੀਂ ਯਾਰਡ ਸਰਵਿਸ ਲੈਣੀ ਹੋਵੇ ਤਾਂ ਵੀਲ ਬੈਲੈਂਸ ਅਲਾਈਨਮੈਂਟ ਵੀ ਕਰਕੇ ਦਿੰਦੇ ਨੇ, 251 ਓਕ ਪੁਆਇੰਟ ਹਾਈਵੇ 'ਤੇ ਸੰਪਰਕ ਕਰ ਸਕਦੇ ਹੋ। ਆਕਾਸ਼ ਅਤੇ ਰਣਦੀਪ ਵੀਰੇ ਨਾਲ 204-584-8880 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਆਪਣੇ ਨਾਲ ਕਾਲਰ ਜੁੜ ਚੁੱਕੇ ਨੇ ਰੇਡੀਓ ਧਮਾਲ 'ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਹਾਂਜੀ ਭਾਈ ਸਾਹਿਬ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
1: ਹਾਂਜੀ, ਗੁਰੂ ਮਹਾਰਾਜ ਦੀ ਕਿਰਪਾ ਨਾਲ ਚੜ੍ਹਦੀ ਕਲਾ। ਤੁਹਾਡੇ ਕੀ ਹਾਲ ਹੈ ਜੀ?
0: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ।
1: ਤੁਹਾਡਾ ਵੈਲਕਮ ਬੈਕ ਕਰਦੇ ਆ ਜੀ ਆਫਟਰ ਸੰਡੇ।
0: ਹਾਂਜੀ, ਤੁਹਾਡਾ ਵੀ ਵੈਲਕਮ ਆ ਜੀ ਮੋਸਟ,
1: ਬਲਕਿ ਤੁਹਾਨੂੰ ਸੁਖਲਾ ਇੱਕ ਦਿਨ ਹੀ ਆਪ ਹੁੰਦਾ ਹੈ ਜੀ।
0: ਹਾਂਜੀ ਹਾਂਜੀ,
1: ਐਂਡ ਚੰਗਾ ਫਿਰ ਸੰਡੇ ਇੰਜੋਏ ਕੀਤਾ ਪੂਰਾ?
0: ਪੂਰਾ ਪੂਰਾ ਇੰਜੋਏ ਕੀਤਾ। ਮੈਂ ਤਾਂ ਚਲਾ ਗਿਆ ਸੀਗਾ ਗਿਮਲੀ ਬੀਚ ਵੱਲੀ, ਅਤੇ ਡਨੋਟਰ ਬੀਚ ਅਤੇ ਵਿਨੀਪੈਗ ਬੀਚ ਸਾਰੇ ਜੰਮੇ ਪਏ ਆ, ਪਾਣੀ ਉੱਥੇ ਹੈਣੀ ਆ, ਬਰਫ਼ ਹੀ ਆ ਜ਼ਿਆਦਾ, ਅਤੇ ਵੈਸੇ ਹੀ ਫਰੈਂਡਸ ਦੇ ਨਾਲ ਘੁੰਮਣ ਫਿਰਨ ਚਲਾ ਗਿਆ ਸੀਗਾ।
1: ਹਾਂਜੀ, ਸਾਡੇ ਬੋਸ ਜੀ ਵੀ ਉਹ ਬੇਟਾ ਤੇ ਆਪਣੀ ਨੂੰਹ ਤੇ ਦੋ ਗ੍ਰੈਂਡ ਕਿਡਸ ਆਏ ਸੀਗੇ।
0: ਹਾਂਜੀ,
1: ਤੇ ਕੱਲ ਮੇਰਾ ਜੀ ਕਰੇ, ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਮੇਰਾ ਸਮੋਸੇ ਖਾ ਲੂ ਜੀ ਘਰ ਦਾ।
0: ਹਾਂਜੀ,
1: ਤੇ ਉਹਨੂੰ ਬੇਟੇ ਨੂੰ ਸਵੇਰੇ ਫੋਨ ਕੀਤਾ 8:30 ਵਜੇ।
0: ਹਾਂਜੀ,
1: ਉਹ ਕਿਤੇ ਬਿਜੀ ਹੋਣਾ ਤੇ ਮੈਂ ਮੈਸੇਜ ਛੱਡਤਾ।
0: ਹਾਂਜੀ,
1: ਤੇ ਉਹਦਾ ਫੋਨ ਹੀ ਨਹੀਂ ਆਇਆ ਜੀ।
0: ਹਾਂਜੀ,
1: ਤੇ ਉਹ ਦੁਪਹਿਰੇ 1:30 ਵਜੇ ਆ ਗਏ।
0: ਅੱਛਾ ਜੀ,
1: ਮੈਨੂੰ ਕਹਿੰਦਾ ਡੈਡੀ ਆ ਦੇਖੋ ਮੈਂ ਤੁਹਾਡੇ ਲਈ ਸਮੋਸੇ ਲੈ ਕੇ ਆਇਆ।
0: ਹਾਂਜੀ,
1: ਮੈਂ ਕਿਹਾ ਪੁੱਤਰਾ ਰੱਬ ਦੇਖੋ ਕਿੰਨਾ ਬਿਆਨਤ ਹੈ।
0: ਹਾਂਜੀ,
1: ਉਹਨੇ ਮੇਰੇ ਦਿਲ ਦੀ ਗੱਲ ਤੁਹਾਡੇ ਦਿਲ ਚ ਪਾਤੀ, ਤੇ ਬੇਟਾ ਤੇਰੇ ਡੈਡੀ ਨੇ ਸਮੋਸੇ ਖਾਣੇ ਆ, ਗੱਲਬਾਤ ਵੀ ਨਹੀਂ ਹੋਈ, ਮੈਂਸ਼ਨ ਵੀ ਨਹੀਂ ਹੋਇਆ, ਸਮੋਸੇ ਲੈ ਆਇਆ ਕੱਲ ਜੀ।
0: ਕਿਆ ਬਾਤ ਹੈ ਜੀ, ਉਹ ਕਹਿੰਦੇ ਨੇ ਦਿਲ ਦੀਆਂ ਗੱਲਾਂ ਦਿਲ ਤੱਕ ਪਹੁੰਚ ਹੀ ਜਾਂਦੀਆਂ
1: ਆ, ਪਰਮਾਤਮਾ ਪਹੁੰਚਾ ਦਿੰਦੇ ਜੀ।
0: ਬਿਲਕੁਲ ਜੀ, ਬਿਲਕੁਲ।
1: ਚਲੋ ਫਿਰ ਆਪਾਂ ਅੱਜ ਤੁਹਾਨੂੰ ਇੱਕ ਛੋਟਾ ਜਿਹਾ ਜੋਕ ਸੁਣਾ ਦਿੰਦੇ।
0: ਹਾਂਜੀ ਹਾਂਜੀ, ਜ਼ਰੂਰ ਜੀ।
1: ਜਿੱਦਾਂ ਕਿ ਸਮਰ ਟਾਈਮ ਸੀਗਾ।
0: ਹਾਂਜੀ,
1: ਤੇ ਮੈਂ ਆਪਣੀ ਵੀਲਚੇਅਰ ਤੇ ਬਾਹਰ ਪਾਰਕ ਦੇ ਕੋਲ ਬੈਠਾ ਸੀਗਾ, ਤੇ ਇੱਕ ਭਾਈ ਸਾਹਿਬ ਮੇਰੇ ਕੋਲ ਆਏ, ਕਹਿੰਦੇ ਚਾਚਾ ਜੀ ਕੀ ਹਾਲ ਹੈ, ਇਕੱਲੇ ਬੈਠੇ ਹੋ?
0: ਹਾਂਜੀ।
1: ਆ ਚਾਚੀ ਜੀ ਕਿੱਥੇ ਲੈ? ਮੈਂ ਕਿਹਾ ਅੱਜ ਉਹ ਘਰੇ ਦੇ, ਮੈਨੂੰ ਕਹਿੰਦੇ ਜਾਓ ਤੁਸੀਂ ਇਕੱਲੇ ਘੁੰਮ ਫਿਰ ਆਓ।
0: ਹਾਂਜੀ,
1: ਤੇ ਮੈਂ ਕਿਹਾ ਜੀ ਉਹ ਸਾਹਮਣੇ ਦੂਰ ਕਰਕੇ ਦੇਖੋ ਇੱਕ ਭਾਈ ਸਾਹਿਬ ਆਈਸਕ੍ਰੀਮ ਵੇਚ ਰਹੇ ਹੈ।
0: ਹਾਂਜੀ,
1: ਚਲੋ ਇੱਕ ਹੈਗੀ ਹੈ $5 ਦੀ।
0: ਹਾਂਜੀ,
1: ਦੋ ਹੈਗੀ ਹੈ $10 ਦੀਆਂ।
0: ਹਾਂਜੀ,
1: ਚਲੋ ਤੁਸੀਂ ਮੇਰੇ ਕੋਲ $10 ਲਓ, ਉੱਥੋਂ ਦੋ ਆਈਸਕ੍ਰੀਮ ਲੈ ਆਓ, ਇੱਕ ਤੁਹਾਡੇ ਲਈ ਇੱਕ ਮੇਰੇ ਲਈ।
0: ਹਾਂਜੀ,
1: ਤੇ ਉਹ ਗਏ ਜੀ, ਤੇ ਉਹਨਾਂ ਨੇ ਆਈਸਕ੍ਰੀਮ ਲਈ।
0: ਹਾਂਜੀ,
1: ਤੇ ਉਧਰੋਂ ਇੱਧਰ ਮੇਰੇ ਵੱਲ ਆ ਰਹੇ, ਉਹਨੂੰ ਚੱਟਦੇ ਆ ਰਹੇ, ਉਹਨੂੰ ਖਾਂਦੇ ਆ ਰਹੇ, ਚੱਟਦੇ ਆ ਰਹੇ।
0: ਹਾਂਜੀ,
1: ਤੇ ਆ ਗਏ ਮੇਰੇ ਕੋਲ ਖੜੇ ਹੋ ਗਏ, ਮੈਂ ਕਿਹਾ ਜੀ ਤੁਹਾਨੂੰ ਤਾਂ ਦੋ ਗਿਆ ਸੀ ਲਿਆਉਣ ਲਈ।
0: ਹਾਂਜੀ,
1: ਪਰ ਤੁਸੀਂ ਇੱਕ ਹੀ ਲਿਆਏ, ਉਹ ਆਪ ਖਾਈ ਜਾ ਲਈ, ਮੇਰੀ ਕਿਤੇ ਹੈ?
0: ਹਾਂਜੀ,
1: ਕਹਿੰਦੇ ਉਹਨਾਂ ਕੋਲ ਇੱਕੋ ਹੀ ਸੀਗੀ ਜੀ, ਉਹ ਮੈਂ ਲੈ ਲਈ।
0: ਆ ਤਾਂ ਕਲੂਲ ਹੋ ਗਈ।
1: ਹਾਂਜੀ ਹਾਂਜੀ, ਤੇ ਥੈਂਕ ਯੂ ਭਾਈ ਸਾਹਿਬ ਤੁਹਾਡਾ, ਤੁਸੀਂ ਬਹੁਤ ਥੋੜੀ ਇਨਫੋਰਮੇਸ਼ਨ ਦੇ ਰਹੇ ਹੋ, ਐਨੇ ਵੀ ਦੱਸ ਰਹੇ ਹੋ ਕਿ ਪੂਰੇ ਵਰਲਡ ਚ ਕੀ ਹੋ ਰਿਹਾ।
0: ਬਿਲਕੁਲ ਜੀ,
1: ਐਨ ਕਿਤੇ ਚੰਗਾ ਹੋ ਰਿਹਾ, ਕਿਤੇ ਮਾੜਾ ਹੋ ਰਿਹਾ।
0: ਹਾਂਜੀ ਹਾਂਜੀ,
1: ਤੇ ਨਾਨਕ ਦੁਖੀਆ ਸਭ ਸੰਸਾਰ, ਸੁਖੀਆ ਜਿਸ ਨਾਮ ਆਧਾਰ, ਸੁਖੀ ਉਹੀ ਹੈ ਜਿਹੜਾ ਰੱਬ ਦਾ ਪਾਠ ਕਰਦਾ, ਰੱਬ ਨੂੰ ਯਾਦ ਕਰਦਾ, ਅਦਰਵਾਈਜ਼ ਬਸ ਚੱਲ ਸੁ ਚੱਲੀ ਹੈ, ਕਿਤੇ ਦੁੱਖ ਕਿਤੇ ਕੁਛ, ਕਿਤੇ ਕੁਛ, ਕਿਤੇ ਕੁਛ ਹੋ ਰਿਹਾ ਜੀ।
0: ਬਿਲਕੁਲ ਬਿਲਕੁਲ ਜੀ,
1: ਐਂਡ ਥੈਂਕ ਯੂ ਭਾਈ ਸਾਹਿਬ, ਹੁਣ ਗੱਲ ਆਪਾਂ ਤੁਹਾਡਾ ਵਨ ਆਫ ਦਾ ਬੈਸਟ ਪ੍ਰੋਗਰਾਮ ਇਨ ਵਿਨੀਪੈਗ ਤੁਹਾਡੇ ਕੋਲ ਸੁਣਦੇ ਆ।
0: ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ, ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ ਜੀ, ਹੱਸਦੇ ਖੇਡਦੇ ਜ਼ਰੂਰ ਰਿਹਾ ਕਰੋ, ਕਿਉਂਕਿ ਜਿਹੜਾ ਲਾਈਫ ਆ, ਲਾਈਫ ਦੇ ਵਿੱਚ ਟੈਨਸ਼ਨਾਂ ਤਾਂ ਚੱਲਦੀਆਂ ਰਹਿਣੀਆਂ, ਅਤੇ ਜੇ ਆਪਾਂ ਕਹੀਏ ਜਿਹੜਾ ਜਦੋਂ ਆਪਾਂ ਸਬਰ ਆ ਗਿਆ ਨਾ ਆਪਣੇ 'ਤੇ, ਸ਼ੁਕਰਾਨਾ ਆ ਗਿਆ, ਸਬਰ 'ਤੇ ਸ਼ੁਕਰਾਨਾ ਆ ਗਿਆ, ਫਿਰ ਆਪਾਂ ਉਹਦੀ ਰਜ਼ਾ 'ਚ ਜਦੋਂ ਖੁਸ਼ ਰਹਿਣ ਲੱਗ ਪੈਂਦੇ ਹਾਂ। ਉਹ ਕਹਿੰਦੇ ਹੁੰਦੇ ਨਾ ਹਾਸੇ ਬੀਜ ਜਵਾਨਾ ਹਾਸੇ ਉੱਗਣਗੇ ਹਾਸੇ, ਖੁਸ਼ੀਆਂ ਵੀ ਜਵਾਨ ਹਾਸੇ ਉੱਗਣਗੇ ਹਾਸੇ। ਤਾਂ ਉਹ ਚੀਜ਼ਾਂ ਇਹੀ ਨੇ ਕਿ ਜਦੋਂ ਤੁਸੀਂ ਖੁਦ ਐਫਰਟ ਕਰਦੇ ਹੋ ਨਾ ਖੁਸ਼ ਰਹਿਣ ਦੀ, ਟਰਾਈ ਕਰਦੇ ਹੋ ਤਾਂ ਤੁਸੀਂ ਖੁਸ਼ ਰਹੋਗੇ। ਜਿਵੇਂ ਹੁਣ ਤੁਹਾਡੇ ਹੱਥ 'ਚ ਫੋਨ ਆ, ਜੇ ਤੁਸੀਂ ਸਰਚ ਕਰ ਲਿਆ ਕਿ ਕਮੇਡੀ ਵੀਡੀਓਜ਼ ਦੇਖਣੀਆਂ ਜਾਂ ਹੱਸਣ ਖੇਡਣ, ਤੁਹਾਡਾ ਮਾਹੌਲ ਉੱਦਾਂ ਦਾ ਬਣਜੂਗਾ ਅੰਦਰੋਂ, ਅਤੇ ਕੋਈ ਵੀ ਤੁਹਾਨੂੰ ਮਿਲੂਗਾ ਖਿੜੇ ਮੱਥੇ ਤੁਸੀਂ ਮਿਲੋਗੇ। ਜੇ ਤੁਸੀਂ ਯਾਰ ਕਈ ਵਾਰੀ ਆਪਾਂ ਨੈਗੇਟਿਵ ਸੋਚਣ ਲੱਗ ਪੈਂਦੇ ਹਾਂ, ਕੁਝ ਬਹਿ ਜਾਂਦੇ ਹਾਂ ਘਰੇ ਅੰਦਰ, ਯਾਰ ਪਤਾ ਨਹੀਂ ਕੀ ਬਣੂਗਾ, ਸਭ ਕੁਝ ਹੋ ਜਾਣਾ ਆ। ਉਹ ਜਿਹੜਾ ਜਿੰਨੇ ਆਪਣਾ ਦਾਣਾ ਪਾਣੀ ਜਿੱਥੇ ਜਿੱਥੇ ਲਿਖਿਆ ਨਾ, ਆਪਾਂ ਉਹਨਾਂ ਨਾਲ ਚੁੱਕਦੇ ਹੀ ਰਹਿਣਾ ਆ। ਆਪਾਂ ਪੋਜ਼ਿਟਿਵ ਰਿਹਾ ਕਰੋ, ਨੱਚਦੇ ਖੇਡਦੇ ਰਿਹਾ ਕਰੋ, ਹੱਸਦੇ ਖੇਡਦੇ ਰਿਹਾ ਕਰੋ, ਕਿਉਂਕਿ ਆਪਣਾ ਜਿਹੜਾ ਵਾਹਿਗੁਰੂ ਦੀ ਰਜ਼ਾ 'ਚ ਜਦੋਂ ਆਪਾਂ ਰਹਿਣ ਲੱਗ ਪਏ ਨਾ, ਖੁਸ਼ ਰਹਿਣ ਲੱਗ ਪਏ, ਤਾਂ ਆਪਾਂ ਨੂੰ ਆਟੋਮੈਟਿਕਲੀ ਦੇਖੋ ਜੀ ਖੁਸ਼ੀਆਂ ਆਟੋਮੈਟਿਕਲੀ ਆਉਣ ਲੱਗ ਪੈਣੀਆਂ। ਆਪਾਂ ਜਿਵੇਂ ਹੁਣ ਭਾਈ ਸਾਹਿਬ ਨੇ ਵੀ ਆਪਾਂ ਨੂੰ ਗੱਲ ਦੱਸੀ ਹੈ ਕਿ ਉਹਨਾਂ ਨੇ ਸੋਚਿਆ ਸੀਗਾ ਕਿ ਬਈ ਮੈਂ ਸਮੋਸੇ ਖਾਣੇ, ਅਤੇ ਆਟੋਮੈਟਿਕਲੀ ਉਹਨਾਂ ਦਾ ਜਿਹੜਾ ਬੇਟਾ ਆ ਸਮੋਸੇ ਲੈ ਕੇ ਆਉ, ਕਿ ਕਿੰਨੀ ਵਧੀਆ ਗੱਲ ਆ। ਉਹ ਇੱਕ ਜਿਹੜਾ ਆਪਣਾ ਥੋਟ ਆ, ਇੱਕ ਜਦੋਂ ਆਪਾਂ ਮਨ ਦੇ ਵਿੱਚ ਸੋਚਿਆ ਆ, ਕਿਤੇ ਨਾ ਕਿਤੇ ਉਹ ਉਹਨੇ ਵਰਕ ਕੀਤਾ ਆ, ਹੈ ਨਾ, ਤਾਂ ਯੂਨੀਵਰਸ ਉਹ ਚੀਜ਼ 'ਤੇ ਵਰਕ ਕਰਦਾ ਜਿਹੜਾ ਆਪਾਂ ਮਨ ਦੇ ਵਿੱਚ ਸੋਚਦੇ ਹਾਂ। ਤੁਸੀਂ ਰੋਜ਼ ਉੱਠ ਕੇ ਇਹੀ ਕਿਹਾ ਕਰੋ ਕਿ ਯਾਰ ਮੈਂ ਕਾਮਯਾਬ ਹੋਣਾ, ਮੈਂ ਕਾਮਯਾਬ ਹੋਣਾ, ਮੈਂ ਕਾਮਯਾਬ ਹੋਣਾ, ਮੈਂ ਖੁਸ਼ ਰਹਿਣਾ, ਮੈਂ ਖੁਸ਼ ਰਹਿਣਾ, ਬਸ ਤੁਸੀਂ ਖੁਸ਼ ਰਹਿਣ ਲੱਗ ਪਓਗੇ। ਸਭ ਤੋਂ ਪਹਿਲਾਂ ਆਪਣੇ ਮਾਇੰਡ ਦੇ ਵਿੱਚ ਇਹ ਚੀਜ਼ ਜ਼ਰੂਰ ਸੋਚਿਆ ਕਰੋ ਕਿ ਯਾਰ ਮੈਂ ਖੁਸ਼ ਰਹਿਣਾ। ਬਸ ਜਿਵੇਂ ਆਪਾਂ ਨੂੰ ਕਈ ਪੁੱਛ ਲੈਂਦੇ ਹੁੰਦੇ, ਮੈਨੂੰ ਕਿਸੇ ਨੇ ਪੁੱਛ ਲਿਆ ਸੀਗਾ ਕਿ ਤਾਜ ਮਹਿਲ ਪਹਿਲਾਂ ਕਿੱਥੇ ਬਣਿਆ, ਤਾਂ ਮੈਂ ਸੋਚੀ ਪੈ ਗਿਆ ਕਿ ਤਾਜ ਮਹਿਲ ਕਿੱਥੇ ਬਣਿਆ, ਆਗਰੇ 'ਚ ਹੀ ਬਣਿਆ, ਮੈਨੂੰ ਕੀ ਪੁੱਛੀ ਜਾਂਦਾ ਆ। ਫਿਰ ਉਹਨਾਂ ਨੇ ਦੱਸਿਆ ਕਿ ਨਹੀਂ, ਪਹਿਲਾਂ ਜਿਹੜਾ ਤਾਜ ਮਹਿਲ ਸੀਗਾ, ਪਹਿਲਾਂ ਸਭ ਤੋਂ ਪਹਿਲਾਂ ਸੋਚ 'ਚ ਬਣਿਆ ਸੀ, ਕਿਸੇ ਨੇ ਸੋਚਿਆ ਉਹਨੂੰ, ਫਿਰ ਉਹਨੇ ਡਰਾਇੰਗ ਕੀਤਾ, ਫਿਰ ਜਾ ਕੇ ਉੱਥੇ ਬਣਿਆ। ਤਾਂ ਵਾਕਈ ਉਹ ਲੌਜੀਕਲ ਬਾਤ ਸੀਗੀ, ਜਿਹਨੂੰ ਆਪਾਂ ਡੀਪਲੀ ਜੇ ਸਮਝ ਗਏ ਤਾਂ ਯਾਰ ਸਭ ਤੋਂ ਪਹਿਲਾਂ ਆਪਾਂ ਜਿਹੜਾ ਕੁਝ ਸੋਚਾਂਗੇ ਨਾ ਉਹ ਕੁਝ ਹੋ ਜਾਊਗਾ, ਅਤੇ ਜੇ ਆਪਾਂ ਸੋਚਾਂਗੇ ਮੈਂ ਕਾਮਯਾਬ ਹੋਣਾ ਆ, ਤਾਂ ਬਿਲਕੁਲ ਆਪਾਂ ਕਾਮਯਾਬ ਹੋਵਾਂਗੇ। ਜਿਵੇਂ ਹੁਣ ਰਾਤ ਨੂੰ ਆਪਾਂ ਸੁਬਾਹ ਉੱਠਦੇ ਹਾਂ, ਬਿਸਤਰੇ 'ਤੇ ਬੈਠੇ ਹੁੰਦੇ ਹਾਂ, ਆਪਾਂ ਸੋਚਦੇ ਹਾਂ ਕਿ ਯਾਰ ਮੈਂ ਉੱਠਾਂ, ਮੈਂ ਚਾਹ ਪਾਣੀ ਪੀਵਾਂ, ਮੈਂ ਨਹਾਵਾਂ, ਮੈਂ ਆਹ ਕੰਮ 'ਤੇ ਜਾਣਾ ਜਾਂ ਮੈਂ ਘੁੰਮਣ ਫਿਰਨ ਜਾਣਾ, ਉਹ ਸਭ ਤੋਂ ਪਹਿਲਾਂ ਆਪਾਂ ਸੋਚਦੇ ਹਾਂ। ਤਾਂ ਕਰਕੇ ਸਭ ਤੋਂ ਪਹਿਲਾਂ ਜਦੋਂ ਪੋਜ਼ਿਟਿਵ ਅਤੇ ਖੁਸ਼ ਆਪਾਂ ਰਹਿਣਾ ਸਿੱਖ ਲਿਆ ਨਾ, ਜਦੋਂ ਸੋਚਣਾ ਸ਼ੁਰੂ ਕਰ ਲਿਆ ਤਾਂ ਆਪਾਂ ਰਹਿਣ ਵੀ ਲੱਗ ਪਾਉਂਗੇ। ਤਾਂ ਕਰਕੇ ਪੋਜ਼ਿਟਿਵ ਸੋਚਿਆ ਕਰੋ, ਸਾਰਿਆਂ ਨੇ ਖੁਸ਼ ਰਿਹਾ ਕਰੋ, ਅਤੇ ਜੱਗਾ ਜੰਮ ਪਿਆ ਅਤੇ ਗੁਰਦਾਸ ਮਾਨ ਜੀ ਦਾ ਆਪਾਂ ਗਾਣਾ ਲਾ ਦੇਣਾ, ਜੱਗਾ ਜੰਮਿਆ ਅਤੇ ਮਿਲਣ ਵਧਾਈਆਂ, ਅਤੇ ਵਧਾਈਆਂ ਆਪਾਂ ਉਹਨਾਂ ਨੂੰ ਦੇ ਦੇਣੀਆਂ। ਉਦੋਂ ਪਹਿਲਾਂ ਸਾਰਿਆਂ ਨੂੰ ਦੱਸ ਗਏ ਕਿ ਮੈਡੀਕੇਅਰ ਕਲੀਨਿਕ ਅਤੇ ਵਾਕ ਐਂਡ ਕਲੀਨਿਕ ਜਿੱਥੇ ਪੰਜਾਬੀ ਸਪੀਕਿੰਗ ਡਾਕਟਰ ਤੁਹਾਨੂੰ ਮਿਲ ਜਾਣਗੇ, ਨਵੇਂ ਪੇਸ਼ੈਂਟ ਵੀ ਲੈ ਰਹੇ ਨੇ, 8 ਸਾਲ ਦੇ ਇਹਨਾਂ ਨੂੰ ਐਕਸਪੀਰੀਅੰਸ ਹੋ ਚੁੱਕਿਆ, ਫਲੂ ਸ਼ਾਟ ਵੀ ਉੱਥੇ ਲੱਗਦੇ ਨੇ। ਜੇ ਤੁਹਾਨੂੰ ਫੈਮਿਲੀ ਦੇ ਲਈ ਕੋਈ ਵੀ ਮੈਡੀਕਲ ਸਰਵਿਸ ਚਾਹੀਦੀ ਆ ਜਾਂ ਫੈਮਿਲੀ ਡਾਕਟਰ ਚਾਹੀਦਾ, ਤੁਸੀਂ ਸੰਪਰਕ ਕਰ ਸਕਦੇ ਹੋ 1987 ਜੈਫਰਸਨ ਅਵੇਨਿਊ ਦੇ ਉੱਤੇ, 204-416 1139 ਦੇ ਉੱਤੇ, ਮੰਡੇ ਟੂ ਫਰਾਈਡੇ 9-5, ਸੈਟਰਡੇ 9-4, ਸੰਡੇ 9-1, ਫਾਰਮੇਸੀ ਵੀ ਕਲੀਨਿਕ ਦੇ ਅੰਦਰ ਹੀ ਆ। ਅਤੇ ਆ ਜੋ ਜੱਗਾ ਜੰਮ ਪਿਆ, ਅਤੇ ਉਹਨੂੰ ਵਧਾਈਆਂ ਦੇ ਦਈਏ ਆਪਾਂ ਸਾਰੇ ਜਣੇ।

0: ਲਓ ਜੀ, ਜੱਗਾ ਜੰਮ ਪਿਆ ਤੇ ਉਹਨੂੰ ਵਧਾਈਆਂ ਆਪਾਂ ਦੇ ਦਿੱਤੀਆਂ ਸਾਰਿਆਂ ਨੇ, ਤੇ ਉਹਨੂੰ ਬਹੁਤ ਬਹੁਤ ਵਧਾਈਆਂ। ਤੇ ਨਾਲ ਦੀ ਨਾਲ ਸਾਰਿਆਂ ਨੂੰ ਦੱਸ ਗਏ ਕਿ ਵਨ ਸਟੋਪ ਟਰੱਕ ਐਂਡ ਸੇਲ ਵਾਲੇ ਬਹੁਤ ਵਧੀਆ ਯੂਜ ਟਰੱਕਾਂ ਦੇ ਉੱਤੇ ਸੇਲ ਲੈ ਕੇ ਆਏ ਆ। ਲੋਅ ਮਾਈਲੇਜ ਟਰੱਕ ਨੇ, ਤੇ ਜੇ ਤੁਸੀਂ ਵੀ ਫਾਈਨੈਂਸ ਕਰਾਉਣਾ ਚਾਹੁੰਦੇ ਹੋ ਬੜੇ ਲੋ ਐਂਡ ਲੋਐਸਟ ਜਿਹੜਾ ਪ੍ਰਾਈਸ ਤੇ ਉਹ ਇੰਟਰਸਟ ਤੇ, ਉਹ ਫਾਈਨੈਂਸ ਵੀ ਕਰਕੇ ਦੇ ਦੇਣਗੇ। ਜੇ ਤੁਸੀਂ ਇੰਜਨ ਰਿਪੇਅਰ ਕਰਾਉਣਾ ਹੋਵੇ ਜਾਂ ਮੇਜਰ ਰਿਪੇਅਰ ਕਰਾਉਣੀ ਹੋਵੇ ਉਹਦੇ 'ਤੇ ਵੀ ਫਾਈਨੈਂਸ ਕਰਕੇ ਦੇਣਗੇ। ਮੇਨ ਗੱਲ ਹੈਗੀ ਕਿ ਫਿਊਲ ਕਾਰਡ ਉਹ ਵੀ ਮਿਲ ਜਾਣਗੇ ਤੁਹਾਨੂੰ, ਤੇ ਸਿਕਿਉਰਟੀ ਡਿਪੋਜ਼ਿਟ ਕੁਝ ਨਹੀਂ ਕਰਾਉਣਾ, ਤੇ ਬਸ ਤੁਸੀਂ ਕਰਨਾ ਕੀ ਆ, ਕਾਲ ਕਰਨੀ ਆ 204-396-5452 ਵਿਨੀਪੈਗ ਵਨ ਸਟੋਪ ਟਰੱਕ ਐਂਡ ਸੇਲ ਵਾਲਿਆਂ ਨਾਲ ਗੱਲ ਕਰਕੇ ਵਧੀਆ ਵਧੀਆ ਡੀਲਾਂ ਜਿਹੜੀਆਂ ਲੈ ਲਓ। ਤੇ ਕਾਲਰ ਆਪਾਂ ਲੈ ਲਈਏ ਰੇਡੀਓ ਧਮਾਲ ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਮਨਦੀਪ ਕਰਕੇ ਨੀ, ਤੁਹਾਨੂੰ ਜਿੰਨਾ ਮਨਦੀਪ ਨੂੰ ਪਿਆਰ ਕਰਦੇ ਓਦੋਂ ਵੱਧ ਤੁਹਾਨੂੰ ਪਿਆਰ ਕਰਦੇ।
0: ਧੰਨਵਾਦ ਜੀ, ਧੰਨਵਾਦ।
1: ਬਹੁਤ ਸੋਹਣਾ ਸ਼ੋਅ ਹੁੰਦਾ ਹਰ ਰੋਜ਼। ਪਰ ਉਹ ਮੇਰੇ ਬ੍ਰਦਰ ਇਨ ਲਾਅ ਦੀ ਡੈਥ ਹੋ ਗਈ ਸੀ 7th ਨੂੰ, ਮਨ ਉਹਦੇ ਕਰਕੇ ਬਹੁਤ ਉਦਾਸ ਸੀਗਾ, ਤਾਂ ਕਰਕੇ
0: ਬਿਲਕੁਲ ਹੋ ਜਾਂਦੀ
1: ਕਰਦੇ। ਹਾਂਜੀ, ਇੰਪਰੂਵਮੈਂਟ ਹੁੰਦੀ ਹੈ। ਵੈਰੀ ਵੈਰੀ ਗੁਡ, ਕੀਪ ਅਪ ਗੁਡ ਵਰਕ। ਸਾਰੇ ਜਿੰਨੇ ਵੀ ਜਾਣੇ ਆਉਂਦੇ ਸਾਰੇ ਬਹੁਤ ਸੋਹਣਾ ਆਪਣਾ ਸ਼ੋਅ ਕਰਦੇ ਆ।
0: ਹਾਂਜੀ ਹਾਂਜੀ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ ਤੇ ਤੁਹਾਡੇ ਪਿਆਰ ਕਰਕੇ ਸਾਰਿਆਂ ਦੇ ਇੰਨਾ ਮੈਂ ਐਕਸਾਈਟਡ ਰਹਿਣਾ ਕਿ ਕਦੋਂ 1 ਵਜੇ ਤੁਹਾਡੇ ਸਾਰਿਆਂ ਨਾਲ ਗੱਲਾਂ ਬਾਤਾਂ ਕਰਦਾ ਰਹਾਂ ਤੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਸਾਰਿਆਂ ਦਾ।
1: ਆਪਣਾ ਵੀ ਏਦਾਂ ਹੀ ਹੁੰਦਾ, ਭਲਾ ਮੈਂ ਕੰਮ ਤੇ ਹੋਵਾਂ ਘਰੇ, ਆਪਣਾ ਕਲੋਕ ਤੇ ਅੱਖਾਂ ਹੁੰਦੀਆਂ ਵੀ ਆਪਾਂ ਹੁਣ ਸ਼ੋਅ ਮਿਸ ਨਹੀਂ ਕਰਨਾ।
0: ਹਾਂਜੀ ਹਾਂਜੀ, ਤੁਸੀਂ ਕੰਮ ਕਿੱਥੇ ਕਰਦੇ ਹੋ?
1: ਮੇਰਾ ਟਵਿੰਸ ਹੇਅਰ ਸਲੋਨ ਆਪਣਾ ਸਲੋਨ ਆ।
0: ਅੱਛਾ ਅੱਛਾ,
1: ਸਭ ਤੋਂ ਵਿਨੀਪੈਗ ਤੋਂ ਸਭ ਤੋਂ ਪਹਿਲਾਂ ਮੇਰਾ ਹੀ ਸੀਗਾ।
0: ਅੱਛਾ ਅੱਛਾ ਜੀ, ਠੀਕ ਹੈ ਜੀ।
1: 22 ਸਾਲ ਹੋ ਗਏ ਆਪਾਂ ਨੂੰ।
0: ਤੁਸੀਂ ਸਟੂਡੈਂਟਾਂ ਲਈ ਵੀ ਥੋੜਾ ਜਿਹਾ ਐਫਰਟ ਕਰ ਦੋ ਜੇ ਤੁਸੀਂ ਕਰ ਸਕਦੇ ਹੋ ਤਾਂ, ਜਿਵੇਂ ਉਹਨਾਂ ਕੋਈ ਮੇਲ ਕਰ ਸਕਦੇ ਹੋ ਤੁਸੀਂ ਕਿਸੇ ਐਮ ਪੀ ਨੂੰ, ਜਿਵੇਂ 6-7-8 ਤਰੀਕ ਨੂੰ ਫੇਰ ਸਟੂਡੈਂਟ ਇਕੱਠ ਰੱਖ ਰਹੇ ਨੇ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਆ, ਤਾਂ ਉਹ ਟਰਾਈ ਕਰ ਰਹੇ ਨੇ ਜਿਹੜੇ ਬਿਜ਼ਨਸ ਇੱਥੋਂ ਰਨ ਕਰ ਰਹੇ ਵਿਨੀਪੈਗ ਤੋਂ, ਹਨਾ। ਹਾਂਜੀ, ਤੇ ਉਹ ਸਾਰੇ ਜਿਹੜੇ ਬਿਜ਼ਨਸ ਕਰ ਰਹੇ ਨੇ ਉਹਨਾਂ ਤੋਂ ਮੇਲ ਪਵਾ ਰਹੇ ਨੇ ਕਿ ਵੀ ਇਹਨਾਂ ਸਟੂਡੈਂਟਾਂ ਦਾ ਕੁਝ ਨਾ ਕੁਝ
1: ਥੋੜੀ ਇਨਫੋਰਮੇਸ਼ਨ ਜੇ ਇਸੇ ਨੰਬਰ ਤੇ ਭੇਜ ਸਕਦੇ ਆ, ਵਿਲ ਬੀ ਨਾਈਸ।
0: ਹਾਂਜੀ ਬਿਲਕੁਲ, ਤੁਸੀਂ ਮੈਨੂੰ ਨੰਬਰ ਨੋਟ ਕਰਾ ਦਿਓ ਜਾਂ ਫਿਰ ਮੈਨੂੰ, ਮੈਂ ਤੁਹਾਨੂੰ ਨੰਬਰ ਬੋਲ ਦੇਣਾ ਆਪਦਾ, ਤੁਸੀਂ ਮੈਨੂੰ ਵਟਸਐਪ ਤੇ ਹਾਈ ਕਰ ਦਿਓ ਤੇ ਮੈਂ ਤੁਹਾਨੂੰ ਇਹਦੇ ਬਾਰੇ ਡਿਟੇਲ 'ਚ ਇਨਫੋਰਮੇਸ਼ਨ ਦੇ ਦੂੰਗਾ।
1: ਮੈਨੂੰ 2 ਮਿੰਟ ਦਿਓ ਜਾਂ ਮੇਰਾ ਨੰਬਰ ਤੁਸੀਂ ਛੇਤੀ ਕੈਚ ਕਰ ਲੈਣਾ।
0: ਓਕੇ,
1: ਗੋਡੇ ਨਾਲ ਉੱਠਣ ਨੂੰ ਥੋੜਾ ਟਾਈਮ ਲੱਗਣਾ।
0: ਹਾਂਜੀ,
1: 204-295-295-1390-90।
0: ਓਕੇ, ਜ਼ਰੂਰ ਅਸੀਂ ਤੁਹਾਡੇ ਨਾਲ ਕੰਟੈਕਟ ਕਰਾਂਗੇ, ਕਿਉਂਕਿ ਨਾ ਅਸੀਂ ਜਿਹੜਾ ਫੋਰਮ ਆ, ਮੈਂ ਥੋੜ੍ਹਾ ਦੱਸਦਾ ਕਿ ਸਾਰੇ ਆਪਣੇ ਸਰੋਤੇ ਸੁਣ ਰਹੇ ਹੋਗੇ, ਇੱਕ ਫੋਰਮ ਤਿਆਰ ਕੀਤਾ ਗਿਆ ਸਟੂਡੈਂਟਾਂ ਵੱਲੋਂ, ਅਤੇ ਉਹ ਫੋਰਮ ਜਿਹੜੇ ਵੀ ਜਿੰਨੇ ਵੀ ਆਪਣੇ ਬਿਜ਼ਨਸ ਰਨ ਕਰ ਰਹੇ ਹੋ ਵਿਨੀਪੈਗ ਦੇ ਵਿੱਚੋਂ, ਉਹ ਸਾਰੇ ਪਲੀਜ਼ ਉਹ ਫੋਰਮ ਨੂੰ ਜ਼ਰੂਰ ਫਿਲ ਕਰਕੇ ਸਟੂਡੈਂਟਾਂ ਦੀ ਸਪੋਰਟ ਕਰੋ, ਕਿਉਂਕਿ ਉਹਦੇ 'ਚ ਇਹ ਚੀਜ਼ ਦਰਸਾਈ ਗਈ ਹੈ ਕਿ ਜਿਹੜੇ ਅਸੀਂ ਬਿਜ਼ਨਸ ਰਨ ਕਰ ਰਹੇ ਹਾਂ ਸਾਨੂੰ ਸਟੂਡੈਂਟਾਂ ਦੀ ਲੋੜ ਆ, ਸਾਨੂੰ ਬਈ ਇਹਨਾਂ ਦਾ ਕੁਝ ਨਾ ਕੋਈ ਹੱਲ ਕਰਕੇ ਦਿਉ। ਤਾਂ ਵੱਡੀ ਤਾਦਾਦ ਦੇ ਵਿੱਚ ਬੜੇ ਬਿਜ਼ਨਸ ਓਨਰਾਂ ਨੇ ਸਾਈਨ ਕਰਕੇ ਦਿੱਤੇ ਆ, ਸਾਨੂੰ 150 ਦੇ ਅਰਾਊਂਡ ਸਾਈਨ ਹੋ ਚੁੱਕੇ ਆ ਸਾਡੇ, ਤੇ ਹੋਰ ਵੀ ਅਸੀਂ ਟਰਾਈ ਕਰ ਰਹੇ ਹਾਂ ਕਿ ਜਿੰਨੇ ਵੱਧ ਤੋਂ ਵੱਧ ਹੋਰ ਸਾਡਾ ਸਹਿਯੋਗ ਕਰ ਸਕਦੇ ਆ ਤਾਂ ਜ਼ਰੂਰ ਕਰੋ।
1: ਕੋਈ ਨਾ, ਕੋਸ਼ਿਸ਼ ਪੂਰੀ, ਜਿੰਨੀ ਵੀ ਆਪਾਂ ਮਦਦ ਕਰ ਸਕਦੇ, ਸਾਰੇ ਬੱਚੇ ਆਪਣੇ ਬੱਚੇ ਵਰਗੇ ਹੀ ਆ।
0: ਹਾਂਜੀ ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।
1: ਓਕੇ ਗੈਰੀ, ਥੈਂਕ ਯੂ, ਮੈਂ ਤੁਹਾਡਾ ਬਹੁਤ ਟਾਈਮ ਨਹੀਂ ਲੈਂਦੀ, ਮੈਂ ਤੁਹਾਡਾ ਪ੍ਰੋਮਿਸ ਕੀਤਾ ਸੀ
0: ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ ਜੀ। ਓਕੇ ਜੀ, ਥੈਂਕ ਯੂ ਜੀ, ਧੰਨਵਾਦ ਜੀ। ਤਾਂ 6 ਮਈ ਅਤੇ 7 ਮਈ ਅਤੇ 8 ਮਈ ਨੂੰ ਸਟੂਡੈਂਟਾਂ ਵੱਲੋਂ ਫਿਰ ਦੁਬਾਰਾ ਇੱਕ ਇਕੱਠ ਰੱਖਿਆ ਜਾ ਰਿਹਾ, ਕਿਉਂਕਿ ਆਪਾਂ ਦੇਖਿਆ ਕਿ ਜਿਹੜਾ TR2PR ਜਿਹੜਾ ਪ੍ਰੋਗਰਾਮ ਆਇਆ ਆ ਉਹ ਇੱਕ ਮਿੱਠੀ ਗੋਲੀ ਜੀ ਦਿੱਤੀ ਹੈ, ਕੁਝ ਆਪਾਂ ਨੂੰ ਜ਼ਿਆਦਾ ਅਪਡੇਟ ਨਹੀਂ ਮਿਲਿਆ ਗਾ। ਜਿੱਦਾਂ ਆਪਾਂ ਨੂੰ ਬਹੁਤ ਸਾਰਾ ਸੀਗਾ ਕਿ ਜਿਹੜਾ ਪ੍ਰੋਵਿੰਸਾਂ ਨੂੰ ਕੋਈ ਨਾ ਕੋਈ ਗਿਫਟ ਦਿੱਤਾ ਜਾਊਗਾ, 33,000 ਜਿਹੜੀ ਗੱਲ ਕਰੀ ਗਈ ਸੀ, 33,000 ਫਾਈਲ ਲਈ ਜਾਊਗੀ, ਹੋਊਗੀ ਪਰ ਕਿਤੇ ਨਾ ਕਿਤੇ ਜਿਹੜੇ ਰੂਰਲ ਏਰੀਏ ਦੇ ਛੋਟੇ ਛੋਟੇ ਪਿੰਡਾਂ ਦੇ ਵਿੱਚ ਵੀ ਸਟੂਡੈਂਟ ਕੰਮ ਕਰ ਰਹੇ ਆ ਉਹਨਾਂ ਨੂੰ ਵੀ ਨਹੀਂ ਕੁਝ ਮਿਲਿਆ ਗਾ ਜਿਹੜੇ ਪੀ ਆਰ ਜਿਹਨਾਂ ਦੀਆਂ ਫਾਈਲਾਂ ਲੱਗੀਆਂ ਹੋਈਆਂ ਸੀ ਉਹਨਾਂ ਨੂੰ ਹੀ ਅੱਗੇ ਉਹ ਜਿਹੜਾ ਦੇ ਰਹੇ ਨੇ ਇਹ ਗਿਫਟ ਆਪਣੇ ਲਈ ਨਹੀਂ ਗਾ ਇਹ ਤਾਂ ਕਿਤੇ ਨਾ ਕਿਤੇ ਇੱਕ ਮਹੀਨਾ ਪੂਰਾ ਲਾਰੇ ਲਾਏ ਗਏ ਪੂਰਾ ਇੱਕ ਐਕਸਾਈਟਮੈਂਟ ਬਣਾਈ ਗਈ ਆ ਮਾਹੌਲ ਬਣਾਇਆ ਗਿਆ ਸੀਗਾ ਕਿ ਕੁਝ ਨਾ ਕੁਝ ਆ ਰਿਹਾ ਹੈ ਅਤੇ ਸਟੂਡੈਂਟਾਂ ਲਈ ਦੇਖਿਆ ਸੀ ਆਪਾਂ ਕਿੰਨੀਆਂ ਅਫਵਾਹਾਂ ਉੱਡੀਆਂ ਸੀ ਕਈ ਏਜੰਟਸ ਕਹਿ ਰਹੇ ਸੀਗੇ ਕਿ ਜਲਦੀ ਜਲਦੀ ਫਾਈਲ ਆਪਦੀਆਂ ਰੈਡੀ ਕਰ ਲਓ ਇਹ ਕਰ ਲਓ ਉਹ ਕਰ ਲਓ ਟਾਈਮ 'ਤੇ ਇਹ ਨਹੀਂ ਹੋਣਾ ਉਹ ਨਹੀਂ ਹੋਣਾ ਪਰ ਹੁਣ ਜਦੋਂ ਆਇਆ ਦੇਖਿਆ ਤਾਂ ਉਹ ਜਿਵੇਂ ਮੈਂ ਪਹਿਲਾਂ ਕਿਹਾ ਸੀ ਖੋਜਿਆ ਪਹਾੜ 'ਤੇ ਨਿਕਲੀ ਚੋਈ ਉਹ ਵਾਲੀ ਗੱਲ ਬਣੀ ਆ ਅਤੇ ਕਿਤੇ ਨਾ ਕਿਤੇ ਸਰਕਾਰ ਆ ਜਿਹੜੀ ਸਟੂਡੈਂਟਾਂ ਦੇ ਨਾਲ ਕਲੋਲਾਂ ਕਰ ਰਹੀ ਆ ਸਿਸਟਮ ਥੋੜ੍ਹਾ ਜਿਹਾ ਤਾਂ ਕਰਕੇ ਉਹਦੇ ਕਰਕੇ ਸਿਸਟਮ ਦੇ ਖਿਲਾਫ ਜਿਹੜਾ ਗਲਤ ਜਿਹੜਾ ਸਿਸਟਮ ਚੱਲ ਰਿਹਾ ਉਹਦੇ ਖਿਲਾਫ ਸਟੂਡੈਂਟ ਵੱਲੋਂ ਇੱਕ ਇਕੱਠ ਰੱਖਿਆ ਜਾ ਰਿਹਾ 6 ਮਈ ਅਤੇ 7-8 ਮਈ ਨੂੰ ਤਾਂ 9 ਵਜੇ ਤੋਂ ਲੈ ਕੇ 6 ਵਜੇ ਤੱਕ ਜ਼ਰੂਰ ਉੱਥੇ ਸਾਰਿਆਂ ਨੇ ਆਪਾਂ ਇਹਦੇ ਬਾਰੇ ਡਿਟੇਲ ਦੇ ਵਿੱਚ ਲਾਸਟ 'ਤੇ ਜ਼ਰੂਰ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਮੈਂ ਕਾਲਰ ਅਟੈਂਡ ਕਰ ਲਈਏ ਰੇਡੀਓ ਧਮਾਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਬਿਲਕੁਲ ਜੀ ਤੁਹਾਡੀ ਆਵਾਜ਼ ਸਿਆਣ ਲੈਂਦੇ ਹਾਂ ਅਸੀਂ
2: ਆਵਾਜ਼ ਪਛਾਣ ਲਈ
0: ਬਿਲਕੁਲ ਬਿਲਕੁਲ ਜੀ ਲੈ ਤੁਸੀਂ ਸਾਡੇ ਲਈ ਸ਼ਾਇਰੀਆਂ ਲੈ ਕੇ ਆਉਂਦੇ ਅਸੀਂ ਤੁਹਾਡੀ ਆਵਾਜ਼ ਨਾ ਪਛਾਣੀਏ ਲਾਸਟ ਵਾਲੀ ਜਿਹੜੀ ਤੁਸੀਂ ਸ਼ਾਇਰੀ ਸੁਣਾਈ ਸੀ ਨਾ ਉਸ ਦਿਨ ਬੜੀ ਬੜੀ ਬੜੀ ਵਧੀਆ ਸੀ ਮੈਨੂੰ ਜ਼ਰੂਰ ਉਹਦੇ ਸੁਣਨੀ ਹੈ ਕਿਸੇ ਦਿਨ ਫੇਰ ਰਿਪੀਟ 'ਤੇ ਸੁਣਨੀ ਅਸੀਂ ਹਾਂਜੀ ਹਾਂਜੀ ਬਹੁਤ ਸਾਰਾ ਪਿਆਰ ਆ ਤੁਹਾਨੂੰ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ ਹਾਂਜੀ ਅੱਜ ਕੀ ਲੈ ਕੇ ਆਏ ਹੋ ਸਾਡੇ ਲਈ
2: ਅੱਜ ਮੇਰੇ ਕੋਲ ਦੋ ਸ਼ੀਰਸ਼ਕ ਆ ਚੁਣਨਾ ਤੂੰ ਆ ਤੁਸੀਂ ਆ
0: ਅੱਛਾ ਜੀ ਚਲੋ ਆਉਣ ਦੋ ਪਹਿਲਾਂ ਆਉਣ ਦੋ ਜਿਹੜਾ ਪਹਿਲੇ ਨੰਬਰ 'ਤੇ ਲਿਖਿਆ ਹੋਇਆ
2: ਇੱਕ ਦਾ ਸ਼ੀਰਸ਼ਕ ਆ ਯਾਰ
0: ਹਾਂਜੀ
2: ਦੂਜੇ ਦਾ ਨਾਂ ਹੈ ਨਵ ਵਿਆਹੀ
0: ਅੱਛਾ ਯਾਰ ਸੁਣਾ ਦੋ ਪਹਿਲਾਂ
2: ਯਾਰ ਸੁਣਾ ਦੋ
0: ਹਾਂਜੀ ਯਾਰ ਸੁਣਾ ਦੋ
2: ਹੁਣ ਬਾਕੀ ਕੱਲ ਵਾਸਤੇ ਵੀ ਰੱਖਾਂਗੇ ਨਾ
0: ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਹਾਂਜੀ ਹਾਂਜੀ
2: ਚਲੋ ਯਾਰ ਸੁਣਾ
0: ਹਾਂਜੀ
2: ਯਾਰਾਂ ਦੇ ਵੱਲ ਆ ਬੈਠੇ ਹਾਂ
0: ਹਾਂਜੀ
2: ਦੋ ਦੋ ਪੈਗ ਲਗਾ ਬੈਠੇ
0: ਆਏ ਹੈ ਕੀ ਬਾਤ ਹੈ
2: ਯਾਰਾਂ ਦੇ ਵੱਲ ਆ ਬੈਠੇ ਹਾਂ ਦੋ ਦੋ ਪੈਗ ਲਗਾ ਬੈਠੇ ਹਾਂ
0: ਹਾਂਜੀ
2: ਪਿਆਜ਼ ਤੇ ਚਟਨੀ ਰਹਿ ਗਿਆ ਬਾਕੀ ਟਿੱਕੇ ਛਿੱਕੇ ਖਾ ਬੈਠੇ
0: ਕੀ ਬਾਤ ਹੈ
2: ਪਿਆਜ਼ ਤੇ ਚਟਨੀ ਰਹਿ ਗਿਆ ਬਾਕੀ ਟਿੱਕੇ ਛਿੱਕੇ ਖਾ ਬੈਠੇ ਹਾਂ
0: ਹਾਂਜੀ
2: ਪੀਨਟਸ ਨੂੰ ਕੋਈ ਹੱਥ ਨਹੀਂ ਲਾਉਂਦਾ
0: ਹਾਂਜੀ
2: ਮੂੰਗਫਲੀ ਦੀਆਂ ਗਿਰੀਆਂ ਨੂੰ
0: ਹਾਂ ਹਾਂ ਬਿਲਕੁਲ ਬਿਲਕੁਲ
2: ਪੀਨਟਸ ਨੂੰ ਕੋਈ ਹੱਥ ਨਹੀਂ ਲਾਉਂਦਾ ਦਾਲ ਸੇਵੀਆਂ ਨੂੰ ਕੋਈ ਨਾ ਖਾਂਦਾ
0: ਹਾਂਜੀ
2: ਇੱਕ ਦੂਜੇ ਤੋਂ ਖਿੱਚ ਧੂ ਕੇ ਕੁੱਕੜ ਵੀ ਨਪਟਾ ਬੈਠੇ ਆ
0: ਹਾਂਜੀ
2: ਯਾਰਾਂ ਦੇ ਵੱਲ ਆ ਬੈਠੇ ਆ ਦੋ ਦੋ ਪੈਗ ਲਗਾ ਬੈਠੇ ਆ
0: ਕੀ ਬਾਤ ਹੈ
2: ਘੱਟ ਕਿਸੇ ਤੋਂ ਕੋਈ ਨੀ ਖਾਂਦਾ
0: ਹਾਂਜੀ
2: ਕਿਸੇ ਵਿੱਚ ਕੋਈ ਹੱਥ ਨੀ ਪਾਉਂਦਾ
0: ਹਾਂਜੀ
2: ਮੁਫਤ ਖੋਰੀਆਂ ਕਰਨ ਆਏ ਸੀ ਆਪਣੀ ਧੋਈ ਕੁਟਾ ਬੈਠੇ ਆ
0: ਕੀ ਬਾਤ ਹੈ
2: ਯਾਰਾਂ ਦੇ ਵੱਲ ਆ ਬੈਠੇ ਹਾਂ ਦੋ ਦੋ ਪੈਗ ਲਗਾ ਬੈਠੇ ਆ
0: ਕੀ ਬਾਤ ਹੈ
2: ਪਿਆਜ਼ ਤੇ ਚਟਨੀ ਰਹਿ ਗਿਆ ਬਾਕੀ ਟਿੱਕੇ ਛਿੱਕੇ
0: ਖਾ ਬੈਠੇ ਆ ਕੀ ਬਾਤ ਹੈ
2: ਯਾਰ ਪੁਰਾਣੇ ਛੱਡ ਨਹੀਂ ਹੁੰਦੇ
0: ਬਾਕੀ ਨਹੀਂ ਛੱਡ ਹੁੰਦੇ
2: ਯਾਰ ਪੁਰਾਣੇ ਛੱਡ ਨਹੀਂ ਹੁੰਦੇ
0: ਹਾਂਜੀ
2: ਜੁੱਤੀ ਚੌਂਕਿਲ ਕੱਢ ਨਹੀਂ ਹੁੰਦੇ
0: ਆਏ ਹਾਏ
2: ਬਚਪਨ ਦੀ ਯਾਰੀ ਨੂੰ ਖਿੱਚ ਕੇ ਮੜੀਆਂ ਤੱਕ ਲਿਆ ਬੈਠੇ ਆ
0: ਹਾਂਜੀ
2: ਯਾਰਾਂ ਦੇ ਵੱਲ ਆ ਬੈਠੇ ਆ ਦੋ ਦੋ ਪੈਗ ਲਗਾ
0: ਬੈਠੇ
2: ਪਿਆਜ਼ ਤੇ ਚਟਨੀ ਰਹਿ ਗਿਆ ਬਾਕੀ ਟਿੱਕੇ ਛਿੱਕੇ ਖਾ ਬੈਠੇ ਆ
0: ਕੀ ਬਾਤ ਹੈ
2: ਬਸ ਯਾਰ ਦੇ ਸ਼ੀਰਸ਼ਕ ਇੱਥਾਂ ਇਹੀ ਸੀ
0: ਬਿਲਕੁਲ ਜੀ ਬਹੁਤ ਸੋਹਣਾ ਸੀ ਬਹੁਤ ਹੀ ਪਿਆਰਾ ਸੀ
2: ਅਗਲੀ ਵਾਰੀ ਸੁਣਾਵਾਂਗੇ
0: ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ
2: ਮਿਹਰਬਾਨੀ
0: ਧੰਨਵਾਦ ਹਰ ਵਾਰ ਤੁਸੀਂ ਸਾਡੇ ਲਈ ਕੋਈ ਨਾ ਕੋਈ ਸ਼ਾਇਰੀ ਲੈ ਕੇ ਆਉਂਦੇ ਬੜੀ ਸੋਹਣੀ ਅਤੇ ਜਿਹੜੀ ਤੁਸੀਂ ਕਲਮ ਦੇ ਇੱਕ ਮਾਲਿਕ ਹੋ ਅਤੇ ਬਹੁਤ ਸੋਹਣਾ ਤੁਸੀਂ ਪਰੋਣੇ ਹੋ ਜਿਹੜਾ ਤਾਂ ਬਹੁਤ ਬਹੁਤ ਧੰਨਵਾਦ ਤੁਸੀਂ ਹਰ ਵਾਰ ਕੁਝ ਨਾ ਕੁਝ ਨਵਾਂ ਲੈ ਕੇ ਆਉਂਦੇ ਸਾਡੇ ਲਈ ਤਾਂ ਨਾਲ ਦੀ ਨਾਲ ਆਪਾਂ ਤੁਹਾਡੇ ਸਾਰਿਆਂ ਦੀਆਂ ਕਾਲਾਂ ਲੈ ਰਹੇ ਹਾਂ ਅਤੇ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰ ਰਹੇ ਹਾਂ ਤੁਸੀਂ ਵੀ ਕੋਈ ਗੱਲਬਾਤ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਕੋਈ ਸ਼ਾਇਰੀ ਸੁਣਾਉਣਾ ਚਾਹੁੰਦੇ ਹੋ ਕੋਈ ਗੀਤ ਸੁਣਾਉਣਾ ਚਾਹੁੰਦੇ ਜਾਂ ਕੋਈ ਗੱਲਬਾਤ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਜਾਂ ਕੋਈ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ 204-780-8881 'ਤੇ ਕਾਲ ਜ਼ਰੂਰ ਕਰ ਲਿਆ ਕਰੋ ਕਈ ਵਾਰੀ ਆਪਾਂ ਸੰਗਦੇ ਰਹੇ ਨੇ ਕਿ ਯਾਰ ਕਾਲ ਕਰਾਂਗੇ ਪਤਾ ਨਹੀਂ ਕੀ ਹੋ ਜੂਗਾ ਜਿੱਦਾਂ ਤੁਸੀਂ ਆਪਦੇ ਫਰੈਂਡਸ ਨੂੰ ਕਾਲ ਕਰਦੇ ਹੋ ਨਾ ਇਹ ਸਮਝ ਲਿਆ ਕਰੋ ਕਿ ਆਪਦੇ ਫਰੈਂਡਸ ਨੂੰ ਹੀ ਕਾਲ ਕਰ ਰਹੇ ਆ ਕਿਉਂਕਿ ਇੱਕ ਫੈਮਿਲੀ ਸ਼ੋਅ ਆ ਆਪਣਾ ਅਤੇ ਸੰਘਿਆ ਨਾ ਕਰੋ ਫੈਮਿਲੀ ਦੇ ਵਿੱਚ ਗੱਲ ਕਰਨ ਤੋਂ ਕਾਹ ਤੋਂ ਸੰਘਣਾ ਆਪਾਂ ਹੈ ਨਾ ਅਤੇ ਆਪਣੀ ਜਿਹੜੀ ਫਰਮਾਇਸ਼ ਆਈ ਹੋਈ ਸੀ ਹਰਜੀਤ ਹਰਮਨ ਦੀ ਜ਼ਰੂਰ ਆਪਾਂ ਪੂਰੀ ਕਰਕੇ ਆ ਜਾਓ ਫਿਰ

0: ਬਿਲਕੁਲ ਜੀ, ਜੱਟ 24 ਕੈਰਟ ਦਾ ਕਹਿੰਦਾ, ਜੱਟ 'ਚ ਖੋਟ ਕੋਈ ਨਹੀਂ ਗੀ ਅਤੇ ਜੱਟ ਨੂੰ ਕਹਿੰਦੇ ਆਪਾਂ ਨਾਲ ਆ, ਅਤੇ ਜਿਹੜਾ ਜੱਟ ਕਹਿੰਦੇ ਛਾਉਂਦਾ ਰਹਿੰਦਾ, ਅਤੇ ਜਿਹੜਾ ਆਪਾਂ ਨਾਲ ਦੀ ਨਾਲ ਆਪਾਂ ਮੈਨੂੰ ਅੱਜ ਮਿਕਸ ਜਿਹਾ ਚੱਲ ਰਿਹਾ, ਨਾਲੇ ਨੱਚਣ ਟੱਪਣ ਵੀ ਚੱਲ ਰਿਹਾ, ਜੱਟ ਦੀ ਕਹਿੰਦੇ ਖੋਟ ਕੋਈ ਨਹੀਂ ਗੀ 24 ਕੈਰਟ ਵੀ ਚੱਲ ਰਿਹਾ ਜੱਟ 'ਤੇ, ਇੱਕ ਜੱਟ ਕਹਿ ਰਿਹਾ ਕਿ ਪੀੜ ਤੇਰੇ ਜਾਣ ਦੀ ਕਿੱਦਾਂ ਜਰਾਂ ਕੰਮ ਹੈ, ਗੁਰਦਾਸ ਮਾਨ ਦਾ ਸੌਂਗ ਬਹੁਤ। ਇਹ ਤੁਹਾਡਾ ਵਟਸਐਪ ਦੇ ਉੱਤੇ ਵੀ ਮੈਸੇਜ ਆ ਰਹੇ ਨੇ, ਮੈਂ ਟਰਾਈ ਕਰ ਰਿਹਾ ਉਹ ਵੀ ਤੁਹਾਡੇ ਜਿਹੜੇ ਸੌਂਗ ਨੇ ਜਿਹੜੇ ਬੈਕ ਟੂ ਬੈਕ ਪਲੇ ਕਰਦੇ ਰਹਾਂ, ਅਤੇ ਟਰਾਈ ਕਰਿਆ ਕਰੋ ਕਿ ਜਿਹੜਾ ਮਿਊਜ਼ਿਕ ਕੁਆਲਿਟੀ ਉਹ ਵਧੀਆ ਹੋਵੇ, ਅਤੇ ਜਿਹੜਾ ਨਾਮ ਤੁਸੀਂ ਲਿਖ ਰਹੇ ਹੋ ਉਹ ਨਾਮ ਹੀ ਹੋਵੇ, ਹੋਰ ਕੋਈ ਨਾਮ ਨਾ ਹੋਵੇ, ਕਿਉਂਕਿ ਕਈ ਸੌਂਗ ਤੁਸੀਂ ਇੱਦਾਂ ਦੇ ਭੇਜ ਚੁੱਕੇ ਹੋ ਜਿਨ੍ਹਾਂ ਦੇ ਨਾਮ ਮੈਂ ਸਰਚ ਕਰ ਰਿਹਾ ਉਹ ਆ ਨਹੀਂ ਰਹੇ, ਹੋ ਸਕਦਾ ਉਹਦਾ ਨਾਮ ਕੋਈ ਹੋਰ ਹੋਵੇ, ਤਾਂ ਜਲਦੀ ਜਲਦੀ ਤੁਸੀਂ ਉਹ ਵੀ ਨਾਮ ਸਹੀ ਦੁਆਰਾ ਦੇਖ ਕੇ ਅਤੇ ਭੇਜ ਦਿਓ ਮੈਨੂੰ। ਪੀੜ ਤੇਰੇ ਜਾਣ ਦੀ ਕਿੱਦਾਂ ਜਰਾਂਗਾ ਮੈਂ ਆਪਾਂ ਨੂੰ ਫਰਮਾਇਸ਼ ਆਈ ਆ, ਜ਼ਰੂਰ ਪਲੇ ਕਰਾਂਗੇ। ਉਸ ਤੋਂ ਪਹਿਲਾਂ ਸਾਰਿਆਂ ਨੂੰ ਦੱਸ ਗਏ ਕਿ ਆਟੋ ਗਲਾਸ ਸ਼ੋਪ ਵਾਲਿਆਂ ਦੀ ਜਿਹੜੀ ਨਵੀਂ ਲੋਕੇਸ਼ਨ ਆ 484 ਸੈਂਡ ਮੇਰੀ ਰੋਡ ਦੇ ਉੱਤੇ ਆ ਚੁੱਕੀ ਆ, ਨੰਬਰ ਨੋਟ ਕਰ ਲਓ 204-430-8138 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਟਾਊਨ ਆਟੋ ਬਾਡੀ ਵਾਲਿਆਂ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਆ, ਤੁਹਾਡੇ ਲਈ ਉਹ ਨਵੀਂ ਲੋਕੇਸ਼ਨ ਲੈ ਕੇ ਆਏ ਨੇ, ਪ੍ਰੋ ਟਾਊਨ ਆਟੋ ਬਾਡੀ ਐਂਡ ਗਲਾਸ 146 ਇਜ਼ਾਬੈਲ ਸਟਰੀਟ 'ਤੇ ਨੇ, 204-421-1302 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ ਦੁਆਰਾ ਨੋਟ ਕਰ ਲਓ 204-421-1302, ਕਿਉਂਕਿ ਮੈਂ ਨੰਬਰ ਤਾਂ ਰਿਪੀਟ ਕੀਤਾ ਹੈ ਕਿਉਂਕਿ ਜਿਹੜਾ ਅੱਗੇ ਮੈਂ ਬੋਲਣ ਲੱਗਾ ਹਾਂ ਉਹ ਧਿਆਨ ਨਾਲ ਸੁਣ ਲਿਓ। ਕਿਸੇ ਵੀ ਤਰ੍ਹਾਂ ਦਾ ਤੁਹਾਡਾ MPI ਦਾ ਕਲੇਮ ਹੋਵੇ, ਕਿਸੇ ਵੀ ਤਰ੍ਹਾਂ ਦਾ, ਚਾਹੇ ਤੁਹਾਡੀ ਗੱਡੀ ਐਕਸੀਡੈਂਟ ਹੋ ਗਈ ਹੈ, ਚਾਹੇ ਹੈਲ ਕਲੇਮ, ਚਾਹੇ ਗਲਾਸ ਕਲੇਮ ਹੋਵੇ, ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕਲੇਮ ਹੋਵੇ ਜਾਂ ਡਾਇਰੈਕਟ ਰਿਪੇਅਰ ਕਰਵਾਉਣੀ ਹੋਵੇ ਸ਼ੋਪ 'ਤੇ, ਤਾਂ ਤੁਸੀਂ ਕਰਵਾ ਸਕਦੇ ਹੋ। ਸਿੱਧਾ ਡਾਇਰੈਕਟ ਪ੍ਰੋ ਟਾਊਨ ਆਟੋ ਬਾਡੀ ਐਂਡ ਗਲਾਸ ਤੁਸੀਂ ਵਿਜ਼ਿਟ ਕਰਨਾ ਆ, ਅਤੇ ਜੇ ਤੁਹਾਡਾ ਕੋਈ ਸ਼ੀਸ਼ਾ ਸ਼ੂਸ਼ਾ ਟੁੱਟ ਗਿਆ ਤਾਂ MPI ਜਾਣ ਦੀ ਲੋੜ ਨਹੀਂ, ਸਿੱਧਾ ਇਹਨਾਂ ਕੋਲ ਚਲੇ ਆਇਓ, ਆਪਣੇ ਆਪ ਇਹਨਾਂ ਨੇ ਤੁਹਾਡਾ ਕਲੇਮ ਖੋਲ੍ਹ ਦੇਣਾ, ਆਪਣੇ ਆਪ ਹੀ ਅੱਗੇ ਪ੍ਰੋਸੈਸ ਕਰਵਾ ਦੇਣਾ ਤੁਹਾਡਾ, ਸਿੱਧਾ ਤੁਸੀਂ ਬਸ ਇੱਕ ਵਾਰੀ ਵਿਜ਼ਿਟ ਕਰਨਾ। ਜੇ ਤੁਹਾਡੀ ਗੱਡੀ ਦਾ ਇੰਸ਼ੋਰੈਂਸ 'ਚ ਜਿਹੜੀ ਰੈਂਟਲ ਗੱਡੀ ਆ ਉਹ ਨਹੀਂ ਹੈਗੀ, ਤਾਂ ਵੀ ਤੁਹਾਨੂੰ ਇਹ ਆਪਦੀ ਗੱਡੀ ਯੂਜ਼ ਕਰਨ ਵਾਸਤੇ ਦੇ ਦੇਣਗੇ ਉਨੇ ਦਿਨ ਵਾਸਤੇ ਜਿੰਨੇ ਦਿਨ ਤੁਹਾਡੀ ਗੱਡੀ ਰਿਪੇਅਰ ਹੋਊਗੀ, ਪਰ ਉਹਦੇ ਲਈ ਤੁਹਾਨੂੰ ਰੇਡੀਓ ਧਮਾਲ ਦਾ ਰੈਫਰੈਂਸ ਦੇਣਾ ਪਊਗਾ ਕਿ ਅਸੀਂ ਉੱਥੇ ਐਡ ਸੁਣ ਕੇ ਆਏ ਹਾਂ ਤੁਹਾਡੇ ਕੋਲ, ਤਾਂ ਤੁਹਾਨੂੰ ਇਹ ਔਫਰ ਮਿਲੂਗੀ। ਤਾਂ ਨੰਬਰ ਦੁਆਰਾ ਨੋਟ ਕਰ ਲਓ, ਪ੍ਰੋ ਟਾਊਨ ਆਟੋ ਬਾਡੀ ਐਂਡ ਗਲਾਸ 204-421-1302 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਇੱਕ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ, ਰੇਡੀਓ ਧਮਾਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਸਤਿ
0: ਸ਼੍ਰੀ ਅਕਾਲ ਜੀ।
1: ਕੀ ਹਾਲ ਚਾਲ ਨੇ ਭਰਾ?
0: ਚੜ੍ਹਦੀ ਕਲਾ ਜੀ।
1: ਕਿਵੇਂ ਚੱਲਦਾ ਸਮਾਜ ਦਾ ਮਾਹੌਲ?
0: ਅੱਜ ਮਾਹੌਲ ਵੇਵੀ ਚੱਲ ਰਿਹਾ ਪੂਰਾ, ਵਿੱਚੇ ਸਾਈਡ ਚੱਲ ਰਹੇ ਨੇ, ਵਿੱਚੇ ਨੱਚਣ ਟੱਪਣ ਨਾਲ ਚੱਲ ਰਹੇ। ਹਾਂਜੀ,
1: ਤੁਹਾਡੀ ਗੱਲ ਪੱਕੀ, ਅੱਜ ਮੈਸੇਜ ਚੱਲੀ ਜਾਂਦੇ ਆ।
0: ਹਾਂਜੀ, ਅੱਜ ਨੱਚਣ ਟੱਪਣ ਵੀ ਚੱਲ ਰਿਹਾ ਤੇ ਸਾਈਡ ਵੀ ਚੱਲ ਰਹੇ ਨੇ, ਆਪਾਂ ਕਿਸੇ ਨੂੰ ਨਾਰਾਜ਼ ਨਹੀਂ ਕਰਨਾ, ਅੱਜ ਮੰਡੇ ਦਾ ਦਿਨ ਆ ਤੇ ਵੀਕ ਦੀ ਸ਼ੁਰੂਆਤ ਆ, ਨਾਰਾਜ਼ ਨਹੀਂ ਕਰਨਾ।
1: ਨਹੀਂ, ਨਾਰਾਜ਼ ਤਾਂ ਕਾਹਤੋਂ ਕਰਨਾ।
0: ਹਾਂਜੀ ਹਾਂਜੀ, ਹੁਕਮ ਕਰੋ ਜੀ।
1: ਹੁਕਮ, ਇੱਕ ਵਾਕੇ ਸੌਂਗ ਲਾਉਣਾ ਗੁਰਨਾਮ ਭੁੱਲਰ ਦਾ।
0: ਵਾਕੇ?
1: ਹਾਂਜੀ,
0: ਅਸੀਂ ਵਾਕੇ ਕਰਦੇ ਆ।
1: ਹਾਂਜੀ,
0: ਅਸੀਂ ਗੱਲਾਂ ਕਰਦੇ ਨੀ।
1: ਹਾਂਜੀ ਹਾਂਜੀ,
0: ਬਿਲਕੁਲ ਜ਼ਰੂਰ ਲਾਵਾਂਗੇ ਜੀ। ਕਦੋਂ ਇੱਕ ਵਜੂਗਾ ਤੇ ਕਦੋਂ ਤੁਹਾਡੇ ਸਾਰਿਆਂ ਨਾਲ ਗੱਲਾਂ ਬਾਤਾਂ ਕਰੂਗਾ।
1: ਜਿਵੇਂ ਤੁਸੀਂ ਅੱਗੇ ਕਹਿੰਦੇ ਸੰਡੇ ਲੰਘਾਉਣਾ ਔਖਾ ਹੋ ਜਾਂਦਾ, ਸੰਡੇ ਯਾਰ ਹੁਣ ਕਿਵੇਂ?
0: ਬਿਲਕੁਲ ਬਿਲਕੁਲ,
1: ਸਾਰਾ ਦਿਨ ਹੀ ਵੇਟ ਕਰਦੇ ਰਹੇ ਨੇ ਪ੍ਰੋਗਰਾਮ, ਸੰਡੇ ਔਖਾ ਹੋ
0: ਜਾਂਦਾ, ਸੰਡੇ ਔਖਾ ਲੱਗਦਾ। ਮੈਂ ਤਾਂ ਜਦੋਂ ਫਸਟ ਟਾਈਮ ਸੀਗਾ, ਮੈਂ ਤਾਂ ਸੰਡੇ ਵੀ ਆ ਕੇ ਬਹਿ ਗਿਆ ਸੀਗਾ, ਤੇ ਫਿਰ ਮੈਨੂੰ ਤਾਂ ਮਨਦੀਪ ਵੀਰੇ ਨੇ ਦੱਸਿਆ ਕਾਲ ਤੇ, ਜਦੋਂ ਮੈਂ ਦੱਸਿਆ, ਮੈਂ ਕਿਹਾ ਵੀਰੇ ਬਈ ਉਹ ਗੇਟ ਨਹੀਂ ਓਪਨਗਾ, ਤੇ ਆਪਣੇ ਆਫਿਸ ਵਾਲਾ ਵੀਰਾ ਕਹਿੰਦਾ ਕਿ ਅੱਜ ਤਾਂ ਬਈ ਆਫ ਆਪਣਾ, ਅੱਜ ਨਹੀਂ ਹੈਗਾ ਪ੍ਰੋਗਰਾਮ, ਤੇ ਮੈਂ ਤਾਂ ਸੰਡੇ
1: ਪ੍ਰੋਗਰਾਮ ਅਸੀਂ ਤਾਂ ਕੋਈ ਨਹੀਂ ਮਿਸ ਕਰਦੇ, ਉਹ ਵੀ ਸੁਣਿਆ ਸੀਗਾ ਵੀ ਜਿੱਦਾਂ ਤੁਸੀਂ ਸੰਡੇ ਨੂੰ ਆ ਕੇ ਬੈਠੇ ਸੀਗੇ,
0: ਦੇਖ ਲਓ ਹੈ ਨਾ, ਉਹ ਵੀ ਤੁਹਾਨੂੰ ਗੱਲ ਪਤਾ। ਤਾਂ ਮੈਂ ਤਾਂ ਇੰਨਾ ਐਕਸਾਈਟਡ ਰਹਿਣਾ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਲਈ।
1: ਨਹੀਂ ਨਹੀਂ ਠੀਕ ਆ ਭਰਾ, ਆਹੀ ਜਿਵੇਂ ਤੁਸੀਂ ਕਹਿੰਦੇ ਇੱਕ ਫੈਮਿਲੀ ਆ ਆਪਣੀ।
0: ਬਿਲਕੁਲ ਫੈਮਿਲੀ, ਇੱਕ ਮੈਂ ਕਹਿੰਦਾ ਇੱਕ ਵੱਖਰਾ ਹੀ ਆਨੰਦ ਹੈ, ਇੱਕ ਵੱਖਰਾ ਹੀ ਨਾ ਉਹ ਕਹਿੰਦੇ ਹੁੰਦੇ ਆ, ਜਿਵੇਂ ਹੁਣ ਸਾਗ ਦਾ ਇੱਕ ਵੱਖਰਾ ਟੇਸਟ ਹੁੰਦਾ ਆ, ਜਾਂ ਹਰ ਇੱਕ ਸਵੀਟ ਮਠਿਆਈ ਦਾ ਗੁਲਾਬ ਜਾਮੁਨ ਦਾ ਅਲੱਗ ਟੇਸਟ ਆ, ਉਵੇਂ ਜਿਹੜਾ ਰੇਡੀਓ ਧਮਾਲ ਦਾ ਜਿਹੜਾ ਸ਼ੋਅ ਆ ਨਾ, ਇਹਦਾ ਅਲੱਗ ਹੀ ਟੇਸਟ, ਅਲੱਗ ਹੀ ਮਜ਼ਾ ਆ, ਹਨਾ।
1: ਉਹ ਸੌਂਗ ਸਾਨੂੰ ਤਾਂ ਹੁਣ ਉਦਾਂ ਜਿੱਥੇ ਮਰਜ਼ੀ ਸੁਣ ਲੱਗੇ, ਕਿੰਨੇ ਸਾਈਂ ਪਏ ਸੌਂਗ ਇਹ ਆ।
0: ਹਾਂਜੀ ਹਾਂਜੀ,
1: ਪਰ ਜਿਹੜਾ ਰੇਡੀਓ ਧਮਾਲ ਤੇ ਸੁਣਨਾ ਵੱਖਰਾ ਹੀ ਸਰੂਰ ਆ।
0: ਬਿਲਕੁਲ ਵੱਖਰਾ ਹੀ ਉਹ, ਵੱਖਰਾ ਹੀ ਆਨੰਦ ਆ ਉਹ ਜੀ। ਬਿਲਕੁਲ ਜੀ, ਆਪਾਂ ਇੰਜੋਏ ਕਰਾਂਗੇ, ਬਿਲਕੁਲ ਵਾਕੇ ਕਰਾਂਗੇ ਆਪਾਂ ਗੁਰਨਾ ਭੁੱਲਣ।
1: ਬਿਲਕੁਲ,
0: ਓਕੇ ਜੀ, ਧੰਨਵਾਦ। ਓਕੇ ਜੀ, ਓਕੇ, ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ, ਮੈਂ ਕਹਿੰਦਾ ਉਹ ਵਰਲਡਿੰਗ ਨਹੀਂ ਮੈਂ ਬੋਲ ਸਕਦਾ ਉਹਦੇ ਲਈ, ਹੈ ਨਾ, ਤੁਸੀਂ ਕਿੰਨੇ ਐਕਸਾਈਟਡ ਰਹਿੰਦੇ ਹੋ, ਅਤੇ ਮੈਂ ਆਪ ਖੁਦ ਐਕਸਾਈਟਡ ਰਹਿੰਦਾ ਕਿ ਕਦੋਂ ਯਾਰ ਜਾਵਾਂ ਅਤੇ ਕਦੋਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ, ਇੱਕ ਵੱਖਰਾ ਆਨੰਦ ਵੱਜਿਆ ਰਹਿੰਦਾ, ਅਤੇ ਆਪਾਂ ਵਾਕੇ ਵੀ ਜ਼ਰੂਰ ਕਰਾਉਣੇ ਆ, ਪਰ ਉਦੋਂ ਪਹਿਲਾਂ ਥੋੜ੍ਹਾ ਜਿਹਾ ਸਾਈਡ ਜੇ ਹੋਲ ਗਏ, ਆਪਾਂ ਮਾੜਾ ਜਿਹਾ ਸਾਈਡ ਸੌਂਗ ਸੁਣੀਏ, ਸਾਈਡ ਹੋਣਾ ਨਹੀਂ ਗਾ, ਜਸਟ ਫੀਲਿੰਗ ਨਹੀਂ ਲੈਣੀ ਗੀ, ਬਸ ਆਪਾਂ ਮਿਊਜ਼ਿਕ ਇੰਜੋਏ ਕਰਨਾ, ਅਤੇ ਆਪਾਂ ਜ਼ਰੂਰ ਇਹ ਸੁਣ ਕੇ ਆਉਣਾ, ਆਪਾਂ ਨੂੰ ਫਰਮਾਇਸ਼ਾਂ 2 ਵਾਰ ਆ ਚੁੱਕੀਆਂ ਨੇ, ਪੀੜ ਤੇਰੇ ਜਾਣ ਦੀ ਕਿੱਦਾਂ ਜਰਾਂਗਾ ਮੈਂ, ਉਦੋਂ ਪਹਿਲਾਂ ਸਾਰਿਆਂ ਨੂੰ ਦੱਸ ਗਏ ਕਿ ਪ੍ਰਿਸਟੀਨ ਡੈਂਟਲ ਵੱਲੋਂ ਬੜੇ ਸਪੈਸ਼ਲ ਟ੍ਰੀਟਮੈਂਟ ਕੀਤਾ ਜਾਂਦਾ ਬੱਚਿਆਂ ਦਾ, ਅਤੇ ਤੁਸੀਂ ਵੀ ਕਿਸੇ ਤਰ੍ਹਾਂ ਦੇ ਦੰਦਾਂ ਦੀ ਰੈਗੂਲਰ ਕਲੀਨਿੰਗ ਕਰਾਉਣੀ ਹੋਵੇ, ਜਾਂ ਦੰਦਾਂ ਦੀ ਕੋਈ ਵੀ ਤੁਹਾਨੂੰ ਪ੍ਰੋਬਲਮ ਹੋਵੇ, ਦੰਦ ਰਿਮੂਵ ਕਰਾਉਣੇ ਹੋਣ, ਫਿਲਿੰਗ ਕਰਾਉਣੀ, ਇਮਪਲਾਂਟ ਕਰਾਉਣਾ ਹੋਵੇ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੋਵੇ, 11-15 ਗੇਟਵੇ ਰੋਡ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ, 431

0: ਤੁਹਾਨੂੰ ਕੁਛ ਯਾਦ ਯੂਦ ਰਹਿੰਦਾ ਜਾਂ ਨਹੀਂ ਰਹਿੰਦਾ?
1: ਕੀ ਗੱਲ ਹੋ ਗਈ?
0: ਅੱਜ ਆਪਣੀ ਵੈਡਿੰਗ ਐਨਿਵਰਸਰੀ ਆ ਤੇ ਤੁਸੀਂ ਆ ਕਾਗਜ਼ ਚੱਕੀ ਆਉਂਦੇ ਹੋ, ਕੋਈ ਗਿਫਟ ਗੁਫਟ ਦੇਣ ਦਾ ਰਿਵਾਜ ਹੈਗਾ ਤੁਹਾਡੇ ਟੱਬਰ ਚ ਜਾਂ ਨਹੀਂ?
1: ਓ ਸਰਦਾਰਨੀਏ, ਕੋਈ ਅੱਜ ਮੈਂ ਮਿਲ ਕੇ ਆਇਆ ਰਾਜਮਾਨ ਫਾਈਨੈਂਸ਼ੀਅਲ ਦੇ ਰਾਜਮਾਨ ਹੋਰਾਂ ਨੂੰ। ਬਈ ਜਿਹੜੀਆਂ ਗੱਲਾਂ ਉਹਨਾਂ ਨੇ ਇੰਸ਼ੋਰੈਂਸ ਬਾਰੇ ਮੇਰੇ ਦਿਮਾਗ ਚ ਪਾਤੀਆਂ, ਮੈਨੂੰ ਲੱਗਦਾ ਕਿ ਇਹਦੇ ਤੋਂ ਵੱਡਾ ਗਿਫਟ ਹੋਰ ਹੋ ਹੀ ਨਹੀਂ ਸਕਦਾ ਐਨਿਵਰਸਰੀ ਤੇ ਕੋਈ।
0: ਜੀ ਹਾਂ, ਆਪਣੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਸੁਪਰ ਵੀਜ਼ਾ ਤੇ ਵਿਜ਼ਿਟਰ ਵੀਜ਼ਾ, ਤਾਂ ਬੱਚਿਆਂ ਦੀ ਪੜ੍ਹਾਈ ਲਈ ਜਾਂ ਆਪਣੇ ਸੁਖਦਾਇਕ ਰਿਟਾਇਰਮੈਂਟ ਲਈ ਫਾਈਨੈਂਸ਼ੀਅਲ ਪਲੈਨਿੰਗ ਕਰੋ, ਤੇ ਇਹਦੇ ਲਈ ਤੁਸੀਂ ਪਿਛਲੇ 30 ਸਾਲਾਂ ਦੇ ਤਜਰਬੇਕਾਰ ਫਾਈਨੈਂਸ਼ੀਅਲ ਪਲੈਨਰ ਰਾਜਮਾਨ ਨੂੰ ਕਾਲ ਕਰ ਸਕਦੇ ਹੋ 204-694-7731 ਜਾਂ ਤਰਨਮਾਨ ਨੂੰ ਕਾਲ ਕਰੋ 204-339-7011। ਬਈ ਕੀ ਹੋਇਆ?
2: ਕੋਈ ਖੜੀ ਗੱਡੀ ਦਾ ਹੀ ਸ਼ੀਸ਼ਾ ਤੋੜ ਗਿਆ, ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿੱਥੇ ਜਾਵਾਂ।
3: ਤੁਸੀਂ ਮਿਸਟਰ ਆਟੋ ਗਲਾਸ ਵਾਲਿਆਂ ਕੋਲ ਜਾਓ, ਰਾਤ ਨੂੰ ਕਾਰ ਦੋ, ਸਵੇਰ ਤੱਕ ਰੈਡੀ, ਵਿੰਡਸ਼ੀਲਡ ਚ ਆ ਗਿਆ ਚਿੱਪ ਜਾਂ ਕ੍ਰੈਕ, ਰਿਪੇਅਰ ਕਰ ਦੇਣਗੇ, ਵਿੰਡਸ਼ੀਲਡ ਰਿਪਲੇਸਮੈਂਟ ਤੇ ਵਾਟਰ ਲੀਕ ਦੀ ਲਾਈਫ ਟਾਈਮ ਵਾਰੰਟੀ ਦਿੰਦੇ ਨੇ। ਕੋਈ ਅਲਾਈਨਮੈਂਟ ਕਰਾਉਣੀ ਹੈ, ਵੀਲ ਬੈਲੈਂਸਿੰਗ ਜਾਂ ਟਾਇਰ ਚੇਂਜ ਓਵਰ, ਇਹਨਾਂ ਕੋਲ ਹੀ ਜਾਓ, ਇੰਸ਼ੋਰੈਂਸ ਕਲੇਮ ਆਪ ਹੀ ਹੈਂਡਲ ਕਰ ਲੈਣਗੇ।
4: ਇੱਕ ਕਰਟਸੀ ਕਾਰ ਵੀ ਪ੍ਰੋਵਾਈਡ ਕਰਦੇ ਨੇ, ਕਾਲ ਕਰੋ ਤਜਿੰਦਰ ਸਿੰਘ ਹੋਰਾਂ ਨੂੰ 204-430-8138 ਤੇ। ਮਿਸਟਰ ਆਟੋ ਗਲਾਸ, 90 ਮੈਕਡੋਨਲਡ ਐਵਨਿਊ, ਵਿਨੀਪੈਗ।
5: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਨੰਬਰ 1 ਪੰਜਾਬੀ ਰੇਡੀਓ, ਰੇਡੀਓ ਧਮਾਲ, ਜਿੱਥੇ ਧਮਾਲਾਂ ਪੈਂਦੀਆਂ ਰਹਿਣਗੀਆਂ। ਸੋ ਕੀਪ ਲਿਸਨਿੰਗ ਰੇਡੀਓ ਧਮਾਲ।
6: ਬਿਲਕੁਲ ਜੀ, ਧਮਾਲਾਂ ਪੈਂਦੀਆਂ ਰਹਿਣੀਆਂ ਤੇ ਆਪਾਂ ਬੜੀਆਂ ਵੱਡੀਆਂ ਨਾਲ ਦੀ ਨਾਲ ਇਨਫੋਰਮੇਸ਼ਨ ਦੇ ਨਾਲ ਨਾਲ ਨੌਲੇਜ ਵਾਲੀਆਂ ਗੱਲਾਂ ਤੇ ਹਾਸੀਆਂ ਖੇਡੀਆਂ ਤੇ ਨਾਲ ਦੀ ਨਾਲ ਮਸਤੀ ਤੇ ਨਾਲ ਦੀ ਨਾਲ ਜਿਹੜਾ ਗੀਤਾਂ ਦਾ ਤੜਕਾ ਲਾ ਰਹੇ ਹਾਂ ਕੰਟੀਨਿਊ, ਤੇ ਬਹੁਤ ਸਾਰੀਆਂ ਤੁਹਾਡੀਆਂ ਕਾਲਾਂ ਤੇ ਬਹੁਤ ਸਾਰਾ ਪਿਆਰ ਮਿਲਦਾ ਰਹਿੰਦਾ ਤੇ ਇਹ ਪਿਆਰ ਸਾਡੇ ਲਈ ਬਹੁਤ ਜ਼ਰੂਰੀ ਹੋ ਜਾਂਦਾ, ਤੇ ਇਹ ਕਾਲਾਂ ਜਦੋਂ ਤੁਸੀਂ ਕਰਦੇ ਹੋ ਨਾ, ਇਹਨਾਂ ਕਾਲਾਂ ਦੀ ਅਸੀਂ ਬੜੀ ਬੇਸਬਰੀ ਨਾਲ ਵੇਟ ਕਰਦੇ ਰਹਿੰਦੇ ਕਿ ਕਦੋਂ ਤੁਸੀਂ ਕਾਲ ਕਰੋ ਤੇ ਕਦੋਂ ਤੁਹਾਡੀ ਆਵਾਜ਼ ਸੁਣੀਏ ਤੇ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਕਰੀਏ। ਤੇ ਨਾਲ ਦੀ ਨਾਲ ਆਪਾਂ ਹੁਣ ਇਸ ਤੋਂ ਬਾਅਦ ਅੰਮ੍ਰਿਤਪਾਲ ਜੀ ਦੀ ਸਿਫਾਰਿਸ਼ ਆਈ ਹੈ ਤੇ ਜੱਟੀ ਨੱਚਦੀ ਜ਼ਰੂਰ ਲਾ ਦਿਓ, ਤੇ ਜਿਹੜਾ ਅਰਵਿੰਦਰ ਗਰੇਵਾਲ ਦਾ ਗਾਣਾ ਪਲੇ ਕਰਨ ਵਾਸਤੇ ਕਹਿ ਰਹੇ ਨੇ ਕੁਲਵੰਤ ਸਰਪੰਚ ਜੀ, ਤੇ ਉਹ ਵੀ ਗਾਣਾ ਆਪਾਂ ਰੈਡੀ ਕਰ ਚੁੱਕੇ, ਉਹ ਵੀ ਪਲੇ ਕਰਦੇ ਹਾਂ ਬਾਪੂ ਨਾਲ ਸੈਲਫੀ। ਤੇ ਉਦੋਂ ਪਹਿਲਾਂ ਸਾਰਿਆਂ ਨੂੰ ਦੱਸ ਗਏ ਕਿ ਰੀਮੈਕਸ ਪਰਫੋਰਮੈਂਸ ਵਾਲਿਆਂ ਵੱਲੋਂ ਹਾਇਰਿੰਗ ਕੀਤੀ ਜਾ ਰਹੀ ਆ, ਤੇ ਜਿਹੜੇ ਸਪੈਸ਼ਲ ਨੇ ਰੈਜੀਡੈਂਟ ਤੇ ਕਮਰਸ਼ੀਅਲ ਦੇ ਨਵੀਂ ਬਿਲਡਿੰਗ ਦੇ ਵਿੱਚ, ਜੇ ਤੁਸੀਂ ਵੀ ਫੁੱਲ ਟਾਈਮ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਪੋਜੀਸ਼ਨ ਹੈਗੀ ਆ। ਇਹਦੇ ਲਈ ਨਾਲ ਨਾਲ ਤੁਹਾਨੂੰ ਬੜੀਆ ਵਧੀਆ ਆਫਰਾਂ ਵੀ ਮਿਲ ਜਾਣਗੀਆਂ, ਤੁਹਾਨੂੰ ਆਫਿਸ ਵੀ ਮਿਲ ਜੂਗਾ, ਆਫਿਸ ਦੇ ਵਿੱਚ ਸਪੇਸ ਮਿਲ ਜੂਗੀ ਕਲਾਇੰਟਸ ਦੇ ਨਾਲ ਮੀਟਿੰਗ ਕਰਨ ਦੇ ਲਈ, ਫਲੈਕਸੀਬਲ ਜਿਹੜੇ ਫੀਸ ਦੇ ਜਿਹੜੇ ਪੈਕੇਜ ਮਿਲ ਜਾਣਗੇ ਤੁਹਾਨੂੰ, ਤੇ ਬਹੁਤ ਕੁਝ ਲਰਨ ਨੂੰ ਮਿਲੂਗਾ ਕਿਉਂਕਿ ਜਿਹੜੇ ਇਹਨਾਂ ਦੇ ਟੌਪ ਦੇ ਪਰਫਾਰਮਿੰਗ ਏਜੰਟ ਨੇ ਉਹਨਾਂ ਦੀ ਟੀਮ ਦੇ ਵਿੱਚ ਤੁਹਾਨੂੰ ਕੰਮ ਕਰਨ ਲਈ ਮੌਕਾ ਮਿਲੂਗਾ। ਹੋਰ ਤੁਹਾਨੂੰ ਕੀ ਚਾਹੀਦਾ? ਬਸ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ, ਆਫਲਾਈਨ ਵੀ ਅਪਲਾਈ ਕਰ ਸਕਦੇ ਹੋ। ਰਾਜਨ ਖਿੰਦਾ ਜੀ ਨੂੰ ਸੰਪਰਕ ਕਰ ਲਓ 204-892-385 ਦੇ ਉੱਤੇ, ਤਾਂ ਜਾਂ 942 ਸੈਂਡ ਮੰਡੀ ਰੋਡ ਵਿਨੀਪੈਗ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ, ਵਿਜ਼ਿਟ ਕਰਕੇ ਵੀ ਰਾਜਨ ਖਿੰਦਾ ਜੀ ਨੂੰ ਮਿਲ ਸਕਦੇ ਹੋ। ਅਤੇ ਜਿਹੜੀ ਓਪਰਚੁਨਿਟੀ ਹੈ ਲੈ ਲਓ, ਜੇ ਤੁਸੀਂ ਫੁੱਲ ਟਾਈਮ ਇਹ ਕੰਮ ਕਰਨ ਦੇ ਵਿੱਚ ਇੰਟਰਸਟਡ ਹੋ, ਜੇ ਤੁਸੀਂ ਲਾਈਸੈਂਸ ਲੈ ਲਿਆ ਜਾਂ ਲਾਈਸੈਂਸ ਲੈਣ ਬਾਰੇ ਸੋਚ ਰਹੇ ਹੋ, ਤਾਂ ਤੁਹਾਡੇ ਲਈ ਇਹ ਓਪਰਚੁਨਿਟੀਆਂ ਨੇ। ਰੀਮੈਕਸ ਦੀ ਫੈਮਿਲੀ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ। ਅਤੇ ਨਾਲ ਦੀ ਨਾਲ ਦੱਸ ਦਈਏ ਸਾਰਿਆਂ ਨੂੰ, ਫੋਕਸਡ ਇੰਸ਼ੋਰੈਂਸ ਵਿੱਚ ਤੁਹਾਨੂੰ ਬਹੁਤ ਸਾਰੇ ਜਿਹੜੇ ਪੈਕੇਜ ਮਿਲ ਜਾਂਦੇ, ਲਾਈਫ ਡਿਸੇਬਿਲਿਟੀ, ਕ੍ਰਿਟੀਕਲ ਸੁਪਰ ਵੀਜ਼ਾ, ਵਿਜ਼ਟਰ ਇੰਸ਼ੋਰੈਂਸ, RRSP, TFSA, RESP, ਕਮਰਸ਼ੀਅਲ ਮੋਰਗੇਜ। ਇਹਦੇ ਲਈ ਤੁਹਾਨੂੰ ਕੀ ਕਰਨਾ ਪਊਗਾ? ਸੰਪਰਕ ਕਰਨਾ ਪਊਗਾ ਕਿੰਨਾ ਨਾਲ? ਬੀਰਿੰਦਰ ਸਿੰਘ ਬਹਿਲ ਜੀ ਦੇ ਨਾਲ 204-230-4041 ਦੇ ਉੱਤੇ, ਜਾਂ ਸਿਮਰਜੀਤ ਸਿੰਘ ਜੈਸਵਾਲ ਨਾਲ ਸੰਪਰਕ ਕਰ ਸਕਦੇ ਹੋ 204-688-3758 ਦੇ ਉੱਤੇ। ਅਤੇ ਗੰਡੂਆ ਟੂ ਸੇਲ ਵਾਲੇ ਵੱਲੋਂ ਬਹੁਤ ਵਧੀਆ ਡੀਲਾਂ ਚੱਲ ਰਹੀਆਂ ਕਾਰਾਂ ਦੇ ਉੱਤੇ, ਆਲ ਯੂਜ਼ਡ ਜਿਹੜੀਆਂ ਕਾਰਾਂ ਨੇ, ਵੈਨ, SUV, ਮੇਜਰ ਮਿਨਰ ਰਿਪੇਅਰ ਵੀ ਕਰਕੇ ਦਿੰਦੇ, ਹਰ ਇੱਕ ਤਰ੍ਹਾਂ ਦੇ ਮਾਡਲ ਦੀ ਬ੍ਰਾਂਡ ਨਿਊ ਟਾਇਰ ਵੀ ਮਿਲ ਜਾਂਦੇ ਨੇ ਇਹਨਾਂ ਕੋਲ, ਨਵੇਂ ਵੀ ਅਤੇ ਯੂਜ਼ਡ ਟਾਇਰ ਵੀ ਮਿਲ ਜਾਂਦੇ, ਬੜੇ ਘੱਟ ਪ੍ਰਾਈਜ਼ ਦੇ। ਜਿਵੇਂ ਹੁਣ ਗਰਮੀਆਂ ਆਈਆਂ, ਆਪਾਂ ਸਾਰਿਆਂ ਨੇ ਹੁਣ ਟਾਇਰ ਚੇਂਜ ਕਰਨੇ ਆ, ਅਤੇ ਜੇ ਆਪਾਂ ਚਾਹੁੰਦੇ ਹਾਂ ਕਿ ਆਪਾਂ ਨੂੰ ਬੜੇ ਘੱਟ ਪ੍ਰਾਈਜ਼ ਦੇ ਟਾਇਰ ਮਿਲ ਜਾਣ ਸਮਰ ਵਾਲੇ, ਤਾਂ ਹੋਰ ਆਪਾਂ ਨੂੰ ਕੀ ਚਾਹੀਦਾ? ਇਹਦੇ ਲਈ ਆਪਾਂ ਬਸ ਵਿਜ਼ਿਟ ਕਰਨਾ 222 ਮੈਕਫਲਿਪ ਸਟਰੀਟ ਦੇ ਉੱਤੇ, ਮਹਿੰਦਰ ਸਿੰਘ ਗੰਡੂ ਜੀ ਨਾਲ ਸੰਪਰਕ ਕਰਨਾ 204-227-8028 ਦੇ ਉੱਤੇ ਸੰਪਰਕ ਕਰ ਲਓ, ਅਤੇ ਆ ਜਾਓ ਫਿਰ ਜੱਟੀ ਨੱਚਦੀ ਕਿਆ ਸਮੱਖਣ।

ਜੱਟੀ ਨੱਚਦੀ ਪਟੋਲਾ ਬਣ ਕੇ। ਵਾਹ ਜੀ ਕਿਆ ਬਾਤ ਹੈ ਜੀ। ਫਿਰ ਇੱਕ ਵਾਰੀ ਵਿੱਚੇ ਆਪਾਂ ਨਰਜੀ ਜੀ 'ਚ ਪਹੁੰਚ ਜਾਂਦੇ ਹਾਂ ਅਤੇ ਕਿਤੇ ਕਿਤੇ ਆਪਾਂ ਨੂੰ ਵਿੱਚ ਫਿਰ ਆਪਾਂ ਨੂੰ ਜਿਹੜੇ ਸੈਡ ਸੌਂਗ ਵਿੱਚ ਆਪਾਂ ਲਾਉਂਦੇ ਹਾਂ, ਜਿਹੜੀ ਫਰਮਾਇਸ਼ਾਂ ਆਉਂਦੀਆਂ, ਫਿਰ ਆਪਾਂ ਇੱਕ ਵਾਰੀ ਜਿਹੜਾ ਆਪਣਾ ਜਿਹੜਾ ਉਹ ਹੁੰਦਾ ਨਾ ਇੱਕ ਅੰਦਰੋਂ ਜੀ ਇੱਕ ਬੜੀ ਐਨਰਜੀ ਜੀ ਆ ਜਾਂਦੀ ਹੈ ਜਦੋਂ ਆਪਾਂ ਨੱਚਣ ਟੱਪਣ ਵਾਲਾ ਸੌਂਗ ਲਾਉਂਦੇ ਹਾਂ, ਬੜਾ ਨੱਚਣ ਟੱਪਣ ਜਿਹਦਾ ਮਨ ਕਰਨ ਲੱਗ ਪੈਂਦਾ, ਫਿਰ ਇੱਕ ਵਾਰੀ ਸੈਡ ਲੱਗ ਜਾਂਦਾ, ਫਿਰ ਆਪਾਂ ਡਾਊਨ ਜਿਹੇ ਹੋ ਜਾਂਦੇ, ਫਿਰ ਆਪਾਂ ਹੋ ਜਾਂਦੇ। ਅੱਜ ਦਾ ਜਿਹੜਾ ਆਪਣਾ ਪ੍ਰੋਗਰਾਮ ਆ ਮਿਕਸ ਜਿਹਾ ਚੱਲ ਰਿਹਾ, ਮੰਡੇ ਮੰਡੇ ਮੀਨਸ ਮਿਕਸ ਰੱਖ ਲਿਆ ਕਰੀਏ, ਫਿਰ ਹਰ ਇੱਕ ਤਰ੍ਹਾਂ ਦਾ ਹਰ ਇੱਕ ਤਰ੍ਹਾਂ ਦੀ ਵਰਾਇਟੀ ਚੱਲੂਗੀ, ਉਹਦੇ ਸੈਡ ਵੀ ਚੱਲਣਗੇ, ਨੱਚਣ ਟੱਪਣ ਵਾਲੇ ਵੀ ਚੱਲਣਗੇ, ਅਤੇ ਵਾਕੇ ਜਿਹੜਾ ਗੁਰਨਾਮ ਭੁੱਲਰ ਜਿਹੜਾ ਆ ਉਹ ਵੀ ਜ਼ਰੂਰ ਆਪਾਂ ਪਲੇ ਕਰਨਾ। ਆਪਾਂ ਨੂੰ ਇੱਕ ਫਰਮਾਇਸ਼ ਆਈ ਸੀਗੀ ਵਾਕੇ ਕਰਦੇ ਹਾਂ, ਅਸੀਂ ਗੱਲਾਂ ਨਹੀਂ ਕਰਦੇ, ਕਹਿੰਦਾ ਅਸੀਂ ਵਾਕੇ ਕਰਦੇ ਹਾਂ, ਅਤੇ ਉਹ ਵੀ ਆਪਾਂ ਸੌਂਗ ਜ਼ਰੂਰ ਪਲੇ ਕਰਨਾ। ਉਦੋਂ ਪਹਿਲਾਂ ਸਾਰਿਆਂ ਨੂੰ ਦੱਸ ਗਏ ਕਿ ਰੋਇਲ ਫਰਨੀਚਰ 'ਤੇ ਬੜੀਆਂ ਵਧੀਆ ਡੀਲਾਂ ਚੱਲ ਰਹੀਆਂ ਨੇ, ਹਰ ਤਰ੍ਹਾਂ ਦਾ ਫਰਨੀਚਰ ਤੁਹਾਨੂੰ ਮਿਲ ਜਾਂਦਾ ਬੜੀ ਘੱਟ ਪ੍ਰਾਈਜ਼ ਦੇ ਉੱਤੇ, ਫਾਈਨੈਂਸ ਵੀ ਕਰਕੇ ਦਿੰਦੇ ਨੇ 6 ਮੰਥ ਤੋਂ ਲੈ ਕੇ 2 ਸਾਲ ਤੱਕ 0% ਇੰਟਰਸਟ ਰੇਟ 'ਤੇ। ਹੋਰ ਕੀ ਚਾਹੀਦਾ, 7 ਦਿਨ ਓਪਨ ਨੇ, 16-10 ਸੈਂਟ ਜੇਮਸ ਰਿਟਰੀਟ ਦੇ ਉੱਤੇ ਤੁਸੀਂ ਵਿਜ਼ਿਟ ਕਰਨਾ। ਸੁਪਿੰਦਰ ਬੋਪਾ ਰਾਜ ਨਾਲ ਸੰਪਰਕ ਕਰਨਾ 204-990-90-97 ਦੇ ਉੱਤੇ, ਗੁਰਦੀਸ਼ ਬੋਪਾ ਰਾਜ ਨਾਲ ਸੰਪਰਕ ਕਰ ਲਓ 204-599-3611 ਦੇ ਉੱਤੇ, ਅਤੇ ਦਰਸ਼ਨ ਆਟੋ ਵਾਲੇ ਵੱਲੋਂ ਹਰ ਤਰ੍ਹਾਂ ਦੀ ਜਿਹੜੀ ਕਾਰਾਂ ਦੀ ਰਿਪੇਅਰ ਕੀਤੀ ਜਾਂਦੀ ਹੈ, ਸਰਵਿਸ ਕੀਤੀ ਜਾਂਦੀ ਹੈ, ਇਹਦੇ ਲਈ ਤੁਸੀਂ ਵਿਜ਼ਿਟ ਕਰ ਲਓ 352 ਪਾਪੂਲਰ ਅਵੈਨਿਊ ਦੇ ਉੱਤੇ। ਵਿਨੀ ਪੈਗ ਦਰਸ਼ਨ ਗਿੱਲ ਜੀ ਨਾਲ ਸੰਪਰਕ ਕਰ ਲਓ 204-416-0030 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਆ ਜਾਓ ਫਿਰ ਵਾਕੇ ਕਰੀਏ ਗੁਰਨਾਮ ਭੁੱਲਰ ਦੇ ਨਾਲ। ਕੂਕ ਦੇ ਫੈਰ ਬੰਦੂਕਾਂ ਦੇ।

0: ਕਿਆ ਬਾਤ ਹੈ ਜੀ, ਕਿੰਨਾ ਸੋਹਣਾ ਗੀਤ ਹੈ ਮੇਰੇ ਸਾਹਿਬ ਸਾਰਿਆਂ ਨਾਲ ਢੁਕਦਾ ਹੋਊਗਾ ਜਿੰਨੇ ਆਪਾਂ ਇੱਥੇ ਕੈਨੇਡਾ ਦੇ ਵਿੱਚ ਬੈਠੇ ਹਾਂ, ਅਤੇ ਸਾਰੇ ਜਣੇ ਆਪਾਂ ਬੜਾ ਮਿਸ ਕਰਦੇ ਹੁੰਦੇ ਹਾਂ ਆਪਦੀਆਂ ਫੈਮਿਲੀਜ਼ ਨੂੰ, ਜਿਹਨਾਂ ਦੇ ਆਪ ਭੈਣ ਭਰਾ ਉੱਥੇ ਨੇ, ਮੰਮੀ ਡੈਡੀ ਉੱਥੇ ਨੇ, ਦਾਦਾ ਦਾਦੀ ਉੱਥੇ ਨੇ, ਤਾਂ ਸਾਰਿਆਂ ਦੇ ਜਿਹੜੇ ਹੁਣ ਵਰਕ ਪਰਮਿਟ ਜਿਹਨਾਂ ਦੇ ਐਕਸਪਾਇਰ ਹੋ ਚੁੱਕੇ ਆ, ਕਿਤੇ ਨਾ ਕਿਤੇ ਉਹਨਾਂ ਦੇ ਵੀ ਮਨ 'ਚ ਇਹ ਚੀਜ਼ਾਂ ਹੋਣੀਆਂ ਕਿ ਯਾਰ ਜਲਦੀ ਜਲਦੀ ਸਾਡੇ ਵੀ ਵਰਕ ਪਰਮਿਟ ਆਉਣ, ਅਸੀਂ ਵੀ ਆਪਦੇ ਦਾਦਾ ਦਾਦੀ ਨੂੰ ਮਿਲ ਗਏ, ਕਈਆਂ ਨੇ ਭੈਣ ਭਰਾ ਇੰਡੀਆ ਨੇ, ਮੰਮੀ ਡੈਡੀ ਇੰਡੀਆ ਨੇ, ਤਾਂ ਸਾਰਿਆਂ ਦਾ ਬਹੁਤ ਜੀ ਕਰਦਾ ਹੋ, ਕਿਉਂਕਿ ਆਹ ਜਿਹੜੀ ਨਾ ਆਹ ਜਿਹੜੀ ਉਮਰ ਹੁੰਦੀ ਆ ਜਿਹੜੀ ਆਪਾਂ ਜਿਹੜੀ ਉਮਰ ਦੇ ਵਿੱਚ ਸਟੱਡੀ ਕਰਨ ਆ ਗਏ, ਇਹ ਉਮਰ ਨੱਚਣ ਖੇਡਣ ਦੀ ਸੀ, ਹੱਸਣ ਖੇਡਣ ਦੀ ਸੀਗੀ, ਮੇਲੇ ਦੇਖਣ ਦੀ ਸੀਗੀ, ਪਰ ਕਿਤੇ ਨਾ ਕਿਤੇ ਇਸੇ ਉਮਰ ਦੇ ਵਿੱਚ ਜਦੋਂ ਆਪਣੇ 'ਤੇ ਜ਼ਿੰਮੇਵਾਰੀਆਂ ਪੈ ਗਈਆਂ ਨੇ ਘਰਾਂ ਦੀਆਂ, ਤਾਂ ਕਿਤੇ ਨਾ ਕਿਤੇ ਹੋਰ ਬੜੀਆਂ ਰਿਸਪੋਂਸੀਬਿਲਟੀਜ਼ ਹੋ ਗਈਆਂ ਨੇ ਆਪਣੇ, ਚਾਹੇ ਕਰਜ਼ੇ ਲੈ ਕੇ ਆਏ ਹਾਂ, ਕਰਜ਼ੇ ਲਾਉਣ ਦੀਆਂ ਕਹਿ ਲਈਏ, ਜਾਂ ਕਈ ਤਰ੍ਹਾਂ ਦੀਆਂ ਆਪਾਂ ਦੇਖ ਲੈਂਦੇ ਹਾਂ ਕਿ ਬਹੁਤ ਸਾਰੀਆਂ ਆਪਣੇ 'ਤੇ ਰਿਸਪੋਂਸੀਬਿਲਟੀਜ਼ ਨੇ, ਅਤੇ ਆਪਾਂ ਚਾਹ ਕੇ ਵੀ ਕਈ ਵਾਰੀ ਇੰਡੀਆ ਨਹੀਂ ਜਾ ਸਕਦੇ, ਆਪਣੇ ਕੋਲ ਪੈਸੇ ਵੀ ਹੁੰਦੇ ਆ, ਪਰ ਕਿਤੇ ਨਾ ਕਿਤੇ ਇਹ ਹੁੰਦਾ ਕਿ ਯਾਰ ਕਰਜ਼ਾ ਲਾ ਲਈਏ, ਜਾਂ ਥੋੜ੍ਹਾ ਜਿਹਾ ਪਹਿਲਾਂ ਮੈਂ ਸੈੱਟ ਹੋ ਜਾਵਾਂ, ਪਹਿਲਾਂ PNP ਲੱਗ ਜਾਵੇ, ਪਹਿਲਾਂ PR ਆ ਜਾਵੇ, ਫਿਰ ਜਾਵਾਂਗੇ, ਤਾਂ ਕਿਤੇ ਨਾ ਕਿਤੇ ਕਈਆਂ ਨੂੰ 4-4 ਸਾਲ ਹੋ ਗਏ ਨੇ, ਕਈਆਂ ਨੂੰ 5-5 ਸਾਲ ਹੋ ਗਏ ਨੇ, ਅਤੇ ਅਰਦਾਸ ਕਰਦੇ ਹਾਂ ਕਿ ਸਾਰੇ ਜਲਦੀ ਜਲਦੀ PR ਹੋ ਜਾਣ, ਸਾਰਿਆਂ ਦੇ ਵਧੀਆ ਵਧੀਆ ਬਿਜ਼ਨਸ ਚੜ੍ਹਦੀ ਕਲਾ ਦੇ ਵਿੱਚ ਰਹਿਣ, ਅਤੇ ਸਾਰੇ ਜਿਹੜਾ ਇੰਡੀਆ ਘੁੰਮ ਕੇ ਜ਼ਰੂਰ ਆਉਣ, ਪੰਜਾਬ ਘੁੰਮ ਕੇ ਜ਼ਰੂਰ ਆਉਣ, ਕਿਉਂਕਿ ਜਿਹੜੇ ਮਾਂ ਪਿਓ ਹੁੰਦੇ, ਅਸਲ ਕਹਿੰਦੇ ਰੱਬ ਦਾ ਨਾਮ ਦੂਜਾ ਜਿਹੜਾ ਮਾਂ ਨੂੰ ਦਿੱਤਾ ਜਾਂਦਾ, ਤਾਂ ਮਾਂ ਪਿਓ ਤੋਂ ਇੱਕ ਸਭ ਤੋਂ ਜਿਹੜਾ ਇੱਕ ਰੱਬ ਦਾ ਵਾਕਈ ਦੂਜਾ ਰੂਪ ਹੁੰਦੇ ਨੇ, ਕਿਉਂਕਿ ਆਪਾਂ ਨੂੰ ਇੰਨਾ ਜ਼ਿਆਦਾ ਪਿਆਰ ਦਿੰਦੇ ਨੇ, ਇੰਨਾ ਜ਼ਿਆਦਾ ਆਪਾਂ ਨੂੰ ਸਾਂਭਦੇ ਨੇ, ਇੰਨਾ ਜ਼ਿਆਦਾ ਸਮਝਾਉਂਦੇ ਨੇ, ਅਸਲੀ ਰਿਸ਼ਤੇ ਜਿਹੜੇ ਰੱਬ ਵੱਲੋਂ ਆਪਾਂ ਨੂੰ ਬਣਾ ਕੇ ਭੇਜੇ ਜਾਂਦੇ ਨੇ, ਕਿਉਂਕਿ ਇੱਕ ਜਿਹੜੀ ਯਾਰੀ ਦੋਸਤੀ ਹੁੰਦੀ ਹੈ ਨਾ, ਬਾਕੀ ਸਾਰੇ ਕਹਿੰਦੇ ਜਿਹੜੇ ਰਿਸ਼ਤੇ ਹੁੰਦੇ ਆ ਰੱਬ ਆਪਣੇ ਲਈ ਬਣਾ ਕੇ ਭੇਜ ਦਿੰਦਾ, ਚਾਹੇ ਚਾਚਾ ਚਾਚੀ ਕਹਿ ਲਓ, ਦਾਦਾ ਦਾਦੀ ਕਹਿ ਲਓ, ਪਰ ਇੱਕ ਜਿਹੜਾ ਯਾਰ ਦੋਸਤ ਰਿਸ਼ਤਾ ਹੁੰਦਾ ਨਾ, ਇਹ ਰਿਸ਼ਤਾ ਇੱਕ ਇੱਦਾਂ ਦਾ ਹੁੰਦਾ ਜਿਹੜਾ ਆਪਾਂ ਖੁਦ ਚਾਹੁੰਦੇ ਹਾਂ, ਤਾਂ ਟਰਾਈ ਕਰਿਆ ਕਰੋ ਇੱਕ ਵੀ ਵਧੀਆ ਯਾਰ ਦੋਸਤ ਹੋਵੇ ਤੁਹਾਡੀ ਜ਼ਿੰਦਗੀ ਦੇ ਵਿੱਚ, ਇੱਕ ਸਾਰੀ ਇੱਕ ਇੱਦਾਂ ਦਾ ਯਾਰ ਦੋਸਤ ਜ਼ਰੂਰ ਰੱਖਿਆ ਕਰੋ ਜਿਹੜਾ ਤੁਹਾਨੂੰ ਪਤਾ ਕਿ ਬਈ ਇੰਨੇ ਤਾਂ ਬਈ ਖੜ ਜਾਣਾ ਜਦੋਂ ਚਾਹੇ ਰਾਤ ਨੂੰ ਐਮਰਜੈਂਸੀ ਲੋੜ ਪੈ ਗਈ, ਚਾਹੇ ਇਹਦੇ ਕੋਲ 10 ਰੁਪਈਏ ਵੀ ਹੋਣ, ਇਹਦੇ ਤੋਂ 10 ਰੁਪਏ ਵੀ ਮੰਗ ਲੈਣਾ ਐਮਰਜੈਂਸੀ ਲੋੜ ਪਈ ਤੋਂ, ਇਹ ਅੱਧੀ ਰਾਤ ਨੂੰ ਵੀ ਮੈਨੂੰ ਉਹ 10 ਰੁਪਈਏ ਦੇ ਦੂਗਾ, ਪਰ ਪੈਸਾ ਮੈਟਰ ਨਹੀਂ ਕਰਦਾ ਹੁੰਦਾ ਯਾਰੀ ਦੋਸਤੀ ਦੇ ਵਿੱਚ, ਨਾਲ ਖੜਨ ਵਾਲਾ ਮੈਟਰ ਕਰਦਾ ਹੁੰਦਾ, ਜਿਵੇਂ ਉਹ ਕੋਈ ਕਹਿ ਦੇ ਕਿ ਚੱਲ ਯਾਰ ਤੇਰੇ ਨਾਲ ਖੜਾ, ਤੂੰ ਅੱਗੇ ਵੱਧ, ਮੈਂ ਤੇਰੇ ਨਾਲ, ਨਾ ਕਿ ਲੱਤਾਂ ਖਿੱਚਣ ਵਾਲੇ ਹੋਣ, ਤਾਂ ਥੋੜ੍ਹਾ ਜਿਹਾ ਜਦੋਂ ਯਾਰ ਦੋਸਤ ਬਣਾਉਂਦੇ ਇਹਨਾਂ ਚੀਜ਼ਾਂ ਦਾ ਵੀ ਖਿਆਲ ਜ਼ਰੂਰ ਰੱਖਿਆ ਕਰੋ, ਅਤੇ ਆਪਣੇ ਨਾਲ ਕੋਲਰ ਜੁੜ ਚੁੱਕੇ ਨੇ ਅਤੇ ਉਹ ਵੀ ਆਪਾਂ ਜ਼ਰੂਰ ਲਾ ਲਈਏ, ਅਤੇ ਨਾਲ ਪੀੜ ਤੇਰੇ ਜਾਣ ਦੀ ਕਿੱਦਾਂ ਜਰਾਂਗਾ ਮੈਂ, ਤੇਰੇ ਬਗੈਰ ਜ਼ਿੰਦਗੀ ਕੀ ਕਰਾਂਗਾ ਮੈਂ, ਗੁਰਦਾਸ ਮਾਨ ਜੀ ਦਾ ਜਿਹੜਾ ਸੌਂਗ ਆਪਾਂ ਨੂੰ ਫਰਮਾਇਸ਼ ਆਈ ਹੈ ਇਹਦੇ ਉੱਤੇ ਵਟਸਐਪ ਦੇ ਉੱਤੇ, ਉਹ ਵੀ ਆਪਾਂ ਜ਼ਰੂਰ ਬੈਕ ਟੂ ਬੈਕ ਪਲੇ ਕਰਦੇ ਰਹਿਣਾ, ਅਤੇ ਨਾਲ ਦਿਨ ਆਪਾਂ ਕੋਲਰ ਜ਼ਰੂਰ ਅਟੈਂਡ ਕਰਦੇ ਰਹਿਣਾ। ਰੇਡੀਓ ਧਮਾਲ 'ਤੇ ਤੁਹਾਡਾ ਬਹੁਤ ਸਵਾਗਤ ਹੈ ਜੀ।
1: ਬੇਸ਼ੱਕ ਬੱਚਿਆਂ ਲਈ ਹੋ ਜਾਈਏ, ਬੇਸ਼ੱਕ ਜੋ ਮਰਜ਼ੀ ਹੋਵੇ,
0: ਬਿਲਕੁਲ
1: ਆਪਾਂ ਪੇਰੈਂਟਸ ਚੀਜ਼ ਹੀ ਐਸੀ ਪਰਮਾਤਮਾ ਨੇ ਇੱਕ ਦੁਨੀਆ 'ਤੇ ਆਪਣੇ ਆਉਣ ਤੋਂ ਪਹਿਲਾਂ ਭੇਜੀ ਹੈ, ਆਪਾਂ ਮਿਸ ਕਰਦੇ ਹੀ ਕਰਦੇ ਆ ਬੇਟਾ, ਜਿਉਂਦਾ ਰਹਿ ਬਸ, ਮੇਰੀ ਤਾਂ ਇਹੀ ਅਸੀਸ ਹੈ ਤੈਨੂੰ ਵੀ, ਬਹੁਤ ਸੋਹਣਾ ਤੇਰਾ ਪ੍ਰੋਗਰਾਮ ਹੁੰਦਾ, ਰੋਜ਼ ਮੈਂ ਸੁਣਦੀ ਹਾਂ, ਬਹੁਤ ਬਹੁਤ ਵਧੀਆ, ਬਹੁਤ ਬਹੁਤ ਤੈਨੂੰ ਵਧਾਈਆਂ, ਤੇ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਬਸ ਇਹੋ ਜਿਹੇ ਗਾਣੇ ਵਧੀਆ ਲਾਉਂਦਾ ਰਹੇ।
0: ਬਹੁਤ ਬਹੁਤ ਧੰਨਵਾਦ ਜੀ, ਬਹੁਤ ਸਾਰਾ,
1: ਥੈਂਕ ਯੂ, ਬਹੁਤ ਸੋਹਣੇ,
0: ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਆਹ ਤੁਹਾਡਾ ਬਹੁਤ ਸਾਰਾ ਪਿਆਰ ਜਿਹੜਾ ਮਿਲਦਾ ਹੈ, ਮੈਂ ਸੱਚੀ ਇਹ ਪਿਆਰ ਨੂੰ ਬਹੁਤ ਤਰਸਦਾ ਰਹਿੰਦਾ, ਮੈਂ 12 ਵਜੇ ਦਾ ਆ ਕੇ ਬਹਿ ਜਾਂਦਾ ਕਿ ਕਦੋਂ ਇੱਕ ਵੱਜੂਗਾ ਅਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ, ਕਿਉਂਕਿ ਆਪਾਂ ਮਾਪਿਆਂ ਦੀ ਗੱਲ ਕਰ ਰਹੇ ਸੀਗੇ ਹੈ ਨਾ, ਤਾਂ ਮਾਪੇ ਇੱਕ ਸਭ ਤੋਂ ਵੱਡਾ ਇੱਕ ਗਹਿਣਾ ਨੇ, ਉਹਨਾਂ ਨੂੰ ਸਾਂਭਲੋ ਪਲੀਜ਼, ਉਹਨਾਂ ਨਾਲ ਗੱਲ ਜ਼ਰੂਰ ਕਰਿਆ ਕਰੋ। ਕਈ ਵਾਰੀ ਆਪਾਂ ਇੱਦਾਂ ਹੁੰਦਾ ਬੜੀ ਬਿਜ਼ੀ ਲਾਈਫ ਹੁੰਦੀ ਆ ਅਤੇ ਆਪਾਂ ਦਾਦਾ ਦਾਦੀ ਨਾਲ ਗੱਲ ਨਹੀਂ ਕਰ ਪਾਉਂਦੇ, ਚਾਹੇ ਆਪਾਂ ਨੂੰ ਕਈ ਵਾਰੀ ਕਾਲ ਆਉਂਦੀ, ਆਪਾਂ ਕਿਤੇ ਯਾਰਾਂ ਦੋਸਤਾਂ ਦੇ ਵਿੱਚ ਬੈਠੇ ਹੁੰਦੇ, ਚਾਹੇ ਕਿਸੇ ਪ੍ਰੋਗਰਾਮ ਦੇ ਵਿੱਚ ਬੈਠੇ ਹੁੰਦੇ ਹਾਂ, ਤਾਂ ਉੱਧਰ ਦਿਨ ਚੜ੍ਹਦਾ ਆਪਣੀ ਸ਼ਾਮ ਹੁੰਦੀ ਆ, ਚਲੋ ਸ਼ਾਮ ਨੂੰ ਆਪਾਂ ਸਾਰੇ ਕਿਤੇ ਨਾ ਕਿਤੇ ਬਿਜ਼ੀ ਹੋ ਜਾਂਦੇ ਹਾਂ, ਕਈ ਵਾਰੀ ਉਹਨਾਂ ਦੀ ਕਾਲ ਆਉਂਦੀ ਤਾਂ ਆਪਾਂ ਕਈ ਵਾਰੀ ਖਿੱਚ ਜਾਂਦੇ ਉਹਨਾਂ ਦੇ, ਕਿਉਂਕਿ ਮੈਂ ਕੱਲ੍ਹ ਵੀ ਆਪਦੇ ਫਰੈਂਡਸ ਦੇ ਨਾਲ ਸੀਗਾ ਅਤੇ ਉਹ ਗੱਡੀ ਦੇ ਵਿੱਚ ਉਹਨਾਂ ਨੇ ਕਾਲ ਅਟੈਂਡ ਕੀਤੀ, ਤਾਂ ਬੜਾ ਖਿਜਿਆ ਆਪਦੀ ਮੰਮੀ ਦੇ ਉੱਤੇ, ਮੈਂ ਕਿਹਾ ਯਾਰ ਲਾਈਕ ਉਹ ਤੇਰਾ ਫਿਕਰ ਕਰ ਰਹੀ ਸੀ, ਉਹਨਾਂ ਨੇ ਕਾਲ ਤੈਨੂੰ ਤਾਂ ਕੀਤੀ ਆ, ਐਟਲੀਸਟ ਤੂੰ ਇੰਨਾ ਦੱਸ ਦੇ ਕਿ ਹਾਂ ਮੈਂ ਠੀਕ ਹਾਂ, ਕਿਉਂਕਿ ਤੂੰ 2-3 ਕਾਲਾਂ ਨਹੀਂ ਚੱਕੀਆਂ, ਉਹਨਾਂ ਨੂੰ ਹੋਣਾ ਕਿ ਪਤਾ ਨਹੀਂ ਕੀ ਕਿੱਥੇ ਹੋਣਾ ਜਾਂ ਕਿਵੇਂ ਹੋਣਾ, ਫਿਕਰਾਂ ਤਾਂ ਮਾਵਾਂ ਕਰਦੀਆਂ ਹੀ ਹੁੰਦੀਆਂ, ਕਹਿੰਦੇ ਹੁੰਦੇ ਬਾਕੀ ਸਾਰੇ ਮਿਸ ਕਰਦੇ ਜਿਹੜੇ ਫਿਕਰਾਂ ਤਾਂ ਮਾਵਾਂ ਕਰਦੀਆਂ ਹੁੰਦੀਆਂ। ਇੱਕ ਵੀ ਗੀਤ ਆਪਾਂ ਬੜਾ ਵਧੀਆ, ਬਹੁਤ ਸਾਰਾ ਆਪਾਂ ਇਹ ਵੀ ਟਰਾਈ ਕਰਾਂਗੇ ਕਿ ਪਲੇ ਕਰਕੇ, ਤਾਂ ਕਿਤੇ ਨਾ ਕਿਤੇ ਜ਼ਰੂਰ 1 ਮਿੰਟ ਜ਼ਰੂਰ ਕਰਕੇ ਇੰਨਾ ਜ਼ਰੂਰ ਇਨਫੋਰਮ ਕਰਦਿਆ ਕਰੋ ਕਿ ਹਾਂਜੀ ਅਸੀਂ ਠੀਕ ਠਾਕ ਹਾਂ, ਸਾਡਾ ਦਿਨ ਬਹੁਤ ਵਧੀਆ ਗਿਆ। ਬੇਸ਼ੱਕ ਆਪਾਂ ਟਰਾਈ ਕਰਦੇ ਹੁੰਦੇ ਕਿ ਇੱਥੇ ਬਹੁਤ ਸਾਰੀਆਂ ਟੈਨਸ਼ਨਾਂ ਹੁੰਦੀਆਂ ਅਤੇ ਆਪਾਂ ਉਹਨਾਂ ਤੋਂ ਟੈਨਸ਼ਨਾਂ ਉਹਨਾਂ ਨੂੰ ਨਾ ਦਈਏ, ਕਿਉਂਕਿ ਪਹਿਲਾਂ ਹੀ ਉਹ ਆਪਣੇ ਬਾਰੇ ਬਹੁਤ ਟੈਨਸ਼ਨ ਲੈਂਦੇ ਨੇ, ਗੁਰੂ ਘਰਾਂ ਦੇ ਵਿੱਚ ਜਾ ਕੇ ਅਰਦਾਸਾਂ ਕਰਦੇ ਨੇ ਆਪਣੇ ਲਈ ਕਿਤੇ ਨਾ ਕਿਤੇ, ਹੈ ਨਾ। ਤਾਂ ਆਪਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਕਿ 1-1 ਮਿੰਟ ਜ਼ਰੂਰ ਸਟਾਰਟਿੰਗ 'ਚ ਕਾਲ ਕਰਦਿਆ ਕਰੋ, ਜਿਵੇਂ ਸ਼ਾਮ ਦੇ 7-8 ਵੱਜ ਜਾਂਦੇ ਤਾਂ ਉੱਧਰ ਮੋਸਟਲੀ ਸਾਰੇ ਉੱਠ ਹੀ ਪੈਂਦੇ ਆ। 1 ਕਾਲ 1 ਰਿਸਪੋਂਸੀਬਿਲਟੀ ਸਮਝ ਲਓ ਸਾਡੇ ਸਾਰਿਆਂ ਵੱਲੋਂ, 1 ਸੁਝਾਅ ਮੈਂ ਬਹੁਤ ਵਧੀਆ ਹਾਂ, ਮੇਰਾ ਦਿਨ ਬਹੁਤ ਵਧੀਆ ਗਿਆ, ਅਤੇ ਚਲੋ ਜੇ ਤੁਸੀਂ ਬਿਜ਼ੀ ਹੋ ਇੰਨਾ ਕਹਿ ਦਿਓ ਕਿ ਚੱਲ ਮੈਂ ਬਿਜ਼ੀ ਹਾਂ, ਮੈਂ ਟਰਾਈ ਕਰੂੰਗਾ, ਜੇ ਤੁਹਾਨੂੰ ਕਾਲ ਹੋ ਗਈ ਨਹੀਂ ਤਾਂ ਆਪਾਂ ਕੱਲ੍ਹ ਗੱਲ ਕਰਾਂਗੇ। ਤੁਹਾਡਾ ਇੱਕ 30 ਸੈਕਿੰਡ ਮੈਨੂੰ ਲੱਗੇ ਹੋਣੇ, ਮੇਰੇ ਸਾਨੂੰ 10 ਸੈਕਿੰਡ ਲੱਗੇ ਹੋਣੇ ਆ, ਅਤੇ ਜੇ 10 ਸੈਕਿੰਡ ਤੁਸੀਂ ਕੱਢੋਗੇ ਨਾ ਉਹਨਾਂ ਨੂੰ ਬਹੁਤ ਵਧੀਆ ਲੱਗੂਗਾ, ਐਟਲੀਸਟ ਸਾਨੂੰ ਪਤਾ ਆ ਸਾਡਾ ਬੇਟਾ ਜਾਂ ਸਾਡੀ ਧੀ ਕਿੱਥੇ ਸੀਗਾ ਅੱਜ ਜਾਂ ਕਿੱਦਾਂ ਉਸਦਾ ਦਿਨ ਰਿਹਾ, ਤਾਂ ਕਿਤੇ ਨਾ ਕਿਤੇ ਉਹ ਰਿਲੈਕਸ ਫੀਲ ਕਰਨਗੇ, ਉਹਨਾਂ ਦੇ ਦਿਨ ਦੀ ਸ਼ੁਰੂਆਤ ਇੰਨੀ ਵਧੀਆ ਹੋਊਗੀ ਨਾ, ਖੁਸ਼ ਰਹਿਣ ਲੱਗ ਪੈਣਗੇ ਤੁਹਾਡੇ ਤੋਂ, ਤਾਂ ਤੁਹਾਨੂੰ ਉਹ ਖੁਦ ਇਹ ਚੀਜ਼ਾਂ ਕਹਿਣਗੇ ਕਿ ਤੂੰ ਆਪਦੇ ਵਿੱਚ ਇੰਪਰੂਵਮੈਂਟ ਕੀਤੀਆਂ। ਆਪਾਂ ਟਰਾਈ ਕਰਨਾ ਕਿ ਬਹੁਤ ਕੁਝ ਆਪਾਂ ਨੂੰ ਨਾ ਸਿੱਖਣ ਨੂੰ ਮਿਲਦਾ, ਕਹਿੰਦੇ ਹੁੰਦੇ ਸਾਰੀ ਲਾਈਫ ਜਿਹੜਾ ਬੰਦਾ ਹੈ ਕੁਝ ਨਾ ਕੁਝ ਸਿੱਖਦਾ ਰਹਿੰਦਾ, ਤਾਂ ਆਪਾਂ ਨੂੰ ਲਾਈਫ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ, ਅਤੇ ਆਪਾਂ ਸਿੱਖਦੇ ਰਹਿਣਾ ਆ, ਅਤੇ ਇਹ ਟਰਾਈ ਕਰਨਾ ਆਪਾਂ ਸਾਰਿਆਂ ਨੇ ਇਹ ਚੀਜ਼ਾਂ ਆਪਦੀ ਲਾਈਫ ਦੇ ਵਿੱਚ ਲੈ ਕੇ ਆਉਣੀਆਂ ਕਿ ਆਪਾਂ ਜਿੰਨਾ ਹੋ ਸਕਦਾ ਆ ਆ ਮਾਂ ਪਿਓ ਦਾ ਜਿਹੜਾ ਆਪਾਂ ਦੇਣ ਆ ਨਾ ਸਾਰੀ ਜ਼ਿੰਦਗੀ ਨਹੀਂ ਦੇ ਸਕਦੇ ਹੁੰਦੇ, ਉਹਨਾਂ ਨੇ ਉਹਨਾਂ ਦੇ ਕਰਕੇ ਹੀ ਅੱਜ ਆਪਾਂ ਇੱਥੇ ਬੈਠੇ ਹਾਂ। ਜਿਵੇਂ ਆਪਦੀ ਵੀ ਗੱਲ ਕਰਾਂ, ਅਸੀਂ ਮੈਂ ਇੱਕ ਨੋਰਮਲ ਫੈਮਿਲੀ ਨੂੰ ਬਿਲੋਂਗ ਕਰਦਾ, ਤਾਂ ਕਿਤੇ ਨਾ ਕਿਤੇ ਮੈਂ ਕਦੇ ਸੁਪਨਾ ਹੀ ਨਹੀਂ ਦੇਖਿਆ ਸਾਡਾ ਕੋਈ ਕੈਨੇਡਾ 'ਚ ਹੈ ਹੀ ਨਹੀਂ ਸੀਗਾ, ਤਾਂ ਪਤਾ ਨਹੀਂ ਚਲੋ ਰੱਬ ਵੱਲੋਂ ਇੱਕ ਵਾਰੀ ਆਏ ਅਸੀਂ ਘਰ ਪਾ ਰਹੇ ਸੀਗੇ, ਸਾਨੂੰ ਅੰਕਲ ਨੇ ਸੁਜੈਸਟ ਕੀਤਾ ਕਿ ਤੁਸੀਂ ਆਪਦੇ ਬੇਟੇ ਨੂੰ ਆਈਲੈਸ ਕਰਾਓ, ਅਤੇ ਤੁਸੀਂ ਕਹਿਣ ਦਾ ਭੇਜੋ ਤੁਸੀਂ ਇੱਥੇ ਘਰ ਪਾ ਲਓਗੇ ਇੰਨਾ ਪੈਸਾ ਲਾ ਕੇ, ਅਤੇ ਜੇ ਤੁਸੀਂ ਇਹਨੂੰ ਭੇਜ ਦੋਗੇ ਪੈਸਾ ਲਾ ਕੇ, ਅਤੇ ਇਹ ਇਦੂ ਦੇ ਚਾਹੇ 4 ਘਰ ਪਾ ਲਿਓ, ਤਾਂ ਕਿਤੇ ਨਾ ਕਿਤੇ ਕਿਸੇ ਨੇ ਮੋਟੀਵੇਟ ਕੀਤਾ ਅਤੇ ਅੱਜ ਆਪਾਂ ਇੱਥੇ ਬੈਠੇ ਹਾਂ। ਤਾਂ ਇੱਕ ਨਾ ਉਹ ਜਿਹੜਾ ਮਾਂ ਪਿਓ ਦਾ ਜਿਹੜਾ ਅਹਿਸਾਨ ਆ, ਉਹ ਤਾਂ ਚਲੋ ਅਹਿਸਾਨ ਤਾਂ ਨਹੀਂ ਕਹਿ ਸਕਦੇ ਗੇ, ਪਰ ਜਿਹੜਾ ਉਹਨਾਂ ਨੇ ਆਪਣੇ 'ਤੇ ਇਨਵੈਸਟਮੈਂਟ ਕੀਤੀ ਆ, ਉਹਦਾ ਬੈਕ ਆਪਾਂ ਨੂੰ ਆਪਾਂ ਦੇ ਤਾਂ ਨਹੀਂ ਸਕਦੇ, ਪਰ ਟਰਾਈ ਕਰਿਆ ਕਰੋ ਕਿ ਉਹਨਾਂ ਨੂੰ ਖੁਸ਼ੀਆਂ ਦੇ ਸਕੋ, ਛੋਟੀਆਂ ਛੋਟੀਆਂ ਉਹਨਾਂ ਨੂੰ ਗਿਫਟ ਕਰਿਆ ਕਰੋ, ਛੋਟੇ ਛੋਟੇ, ਕੋਈ ਫਰਕ ਨਹੀਂ ਪੈਂਦਾ। ਇੱਥੇ ਆਪਾਂ 2 ਕੌਫੀਆਂ ਪੀ ਲਈਆਂ, ਮੇਰੇ ਸਾਨੂੰ ਉਹਨੇ 'ਚ 200-300 ਦੀਆਂ ਕੌਫੀਆਂ ਆਪਾਂ ਪੀ ਜਾਂਦੇ ਮਹੀਨੇ ਦੇ ਵਿੱਚ, ਮਹੀਨੇ 'ਚ ਕਿ 2-3 ਦਿਨਾਂ ਦੇ ਵਿੱਚ, ਹੈ ਨਾ, ਯਾਰਾਂ ਦੋਸਤਾਂ ਨਾਲ ਮਿਲ ਕੇ, ਤਾਂ ਉਹਨਾਂ ਨੂੰ ਕੁਛ ਨਾ ਕੁਛ ਗਿਫਟ ਕਰਦੇ ਰਿਹਾ ਕਰੋ ਥੋੜ੍ਹਾ ਬਹੁਤ, ਉਹਨਾਂ ਨੂੰ ਬੜਾ ਵਧੀਆ ਲੱਗੂਗਾ, ਉਹਨਾਂ ਨੂੰ ਉਹ ਗਿਫਟ ਦੇ ਭੁੱਖੇ ਨਹੀਂ, ਉਹ ਸਿਰਫ ਆਪਣੇ ਪਿਆਰ ਦੇ ਭੁੱਖੇ ਨੇ। ਜੇ ਤੁਸੀਂ ਸੁਬਾਹ ਸ਼ਾਮ ਉਹਨਾਂ ਨੂੰ ਕਾਲ ਵੀ ਕਰ ਦੋਗੇ ਨਾ, ਬੜੇ ਖੁਸ਼ ਹੁੰਦੇ ਨੇ, ਉਹਨਾਂ ਨੂੰ ਕੁਝ ਨਹੀਂ ਚਾਹੀਦਾ, ਉਹਨਾਂ ਨੂੰ ਸਿਰਫ ਉਹਨਾਂ ਦੀ ਔਲਾਦ, ਉਹਨਾਂ ਦੇ ਬੱਚੇ ਜਿਹੜੇ ਉਹ ਖੁਸ਼ ਚਾਹੀਦੇ। ਚਲੋ ਮੇਰੀਆਂ ਗੱਲਾਂ ਮੁੱਕਦੀਆਂ ਨਹੀਂ ਹੁੰਦੀਆਂ, ਟਾਈਮ ਆਪਣੇ ਕੋਲ ਉਹਨਾਂ ਹੋ ਜਾਂਦਾ, ਨਾ ਦਿਨ ਆਪਾਂ ਕਾਲਰ ਵੀ ਅਟੈਂਡ ਕਰਦੇ ਜਾਣਾ। ਰੇਡੀਓ ਧਮਾਲ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
2: ਹਾਂਜੀ ਕਵੀ ਵੀਰੇ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਇੱਕ ਸੌਂਗ ਲਵਾਉਣਾ ਸੀ, ਬਾਪੂ ਚਾਚਾ ਜੀ।
0: ਬਾਪੂ ਚਾਚਾ
2: ਗੁਰਮੰਤਰ? ਹਾਂਜੀ
0: ਜ਼ਰੂਰ ਲਾਵਾਂਗੇ ਜੀ। ਕਿੰਨਾ ਦਾ ਸੌਂਗ ਹੈ ਇਹ?
2: ਗੁਰਮੰਤਰ।
0: ਗੁਰਮੰਤਰ,
2: ਹਾਂਜੀ।
0: ਇਹ ਸਿੰਗਰ ਦਾ ਨਾਮ ਹੈ ਗੁਰਮੰਤਰ?
2: ਹਾਂਜੀ ਗੁਰਮੰਤਰ ਸਿੰਗਰ ਦਾ ਨਾਮ ਹੈ ਜੀ, ਬਾਪੂ ਚਾਚਾ ਸੌਂਗ ਦਾ ਨਾਮ ਹੈ।
0: ਓਕੇ ਓਕੇ, ਜ਼ਰੂਰ ਲਾਵਾਂਗੇ ਵੀਰੇ।
2: ਓਕੇ ਵੀਰ ਜੀ,
0: ਓਕੇ, ਧੰਨਵਾਦ ਜੀ, ਧੰਨਵਾਦ। ਬਿਲਕੁਲ, ਆਪਣੀ ਗੱਲ ਚੱਲ ਰਹੀ ਸੀਗੀ ਬਾਪੂ ਬਾਰੇ, ਤਾਂ ਹੈ ਨਾ, ਜਿਹੜਾ ਉਹਦਾ ਅਹਿਸਾਨ ਹੁੰਦਾ ਹੈ, ਦੇਖੋ ਕਿੰਨੀ ਮਿਹਨਤ ਕਰਦਾ ਹੈ ਉਹ, ਚਾਹੇ ਮੰਡੀਆਂ ਦੇ ਵਿੱਚ ਰੁਲਦਾ 4-4-5 ਦਿਨ, ਮੰਡੀਆਂ 'ਚ ਵੀ ਆਪਾਂ ਵੇਟ ਕਰਦੇ ਹਾਂ, ਕਿਤੇ ਨਾ ਕਿਤੇ ਆਪਾਂ ਨੂੰ ਜਿਹੜੇ ਫਸਲਾਂ ਦੇ ਮੁੱਲ ਨਹੀਂ ਮਿਲਦੇ ਗੇ, ਤਾਂ ਕਿਤੇ ਨਾ ਕਿਤੇ ਉਹ ਸਰਕਾਰਾਂ ਦੇ ਉਹ ਸਿਸਟਮ ਦੀ ਉਹ ਕਮਜ਼ੋਰੀ ਆ, ਨਹੀਂ ਤਾਂ ਉਹਨਾਂ ਦਾ ਸਿਸਟਮ ਇੱਦਾਂ ਦਾ ਵੀ ਬਣ ਸਕਦਾ ਕਿ ਪਹਿਲਾਂ ਤੋਂ ਹੀ ਪ੍ਰਪੇਅਰ ਹੋਣ, ਜਦੋਂ ਕਣਕ ਆਪਾਂ ਰੱਖ ਗਏ ਅਤੇ ਨਾਲ ਦੀ ਨਾਲ ਉਹ ਜਿਹੜਾ ਆਪਣਾ ਜਦੋਂ ਆਪਾਂ ਟਰਾਲੀ ਲਾ ਰਹੇ ਤੇ ਨਾਲ ਦੀ ਨਾਲ ਕਿਤੇ ਟਰੱਕ ਦੇ ਵਿੱਚ ਭਰ ਲੈਣ ਕੁਝ ਨਾ ਕੁਝ, ਇੱਦਾਂ ਦੇ ਸਿਸਟਮ ਹੋਣੇ ਚਾਹੀਦੇ। ਪਰ ਆਪਾਂ ਜਿਹੜਾ ਆਪਦੇ ਕੰਪੈਰੀਜ਼ਨ ਆ, ਉਹ ਹਾਲੇ ਆਪਣੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹ ਜਿਹੜੇ ਆਪਣਾ ਕੰਪੈਰੀਜ਼ਨ ਪਾਕਿਸਤਾਨ ਕਰਦੇ ਆ, ਤਾਂ ਕਿਤੇ ਕਿਤੇ ਜੇ ਆਪਾਂ ਉਹੀ ਆਪਦਾ ਕੰਪੈਰੀਜ਼ਨ ਆਪਾਂ ਚਾਈਨਾ ਨਾਲ ਕਰੀਏ ਜਾਂ USA ਨਾਲ ਕਰੀਏ, ਤਾਂ ਕਿਤੇ ਨਾ ਕਿਤੇ ਆਪਾਂ ਤਰੱਕੀਆਂ ਕਰੀਏ, ਤਾਂ ਆਪਦੇ ਤੋਂ ਵੱਡੇ ਵੱਲ ਦੇਖ ਕੇ ਆਪਾਂ ਨੂੰ ਅੱਗੇ ਵਧਣਾ ਚਾਹੀਦਾ, ਨਾ ਕਿ ਜਿਹੜਾ ਆਪਣੇ ਤੋਂ ਥੱਲੇ ਆ ਅਤੇ ਉਹਨੂੰ ਦੇਖ ਕੇ ਆਪਾਂ ਕਹੀਏ ਕਿ ਨਹੀਂ ਅਸੀਂ ਬਹੁਤ ਅੱਗੇ ਪਹੁੰਚ ਚੁੱਕੇ, ਹਾਲੇ ਆਪਾਂ ਬਹੁਤ ਅੱਗੇ ਜਾਣਾ ਆ, ਹਾਲੇ ਆਪਾਂ ਬਹੁਤ ਵਿਕਾਸ ਕਰਨਾ। ਤਾਂ ਜਿਹੜੇ ਆ ਪੰਜਾਬ ਬਾਰੇ ਸੋਚਦੇ ਨੇ, ਦਿਲੋਂ ਸਲੂਟ ਆ ਉਹਨਾਂ ਸਾਰਿਆਂ ਨੂੰ ਜਿੰਨੇ ਵੀ ਭੈਣ ਭਰਾ ਇੰਨੇ ਐਫਰਟ ਕਰਦੇ ਰਹਿੰਦੇ ਨੇ, ਜਿੱਦਾਂ ਆਪਾਂ ਦੇਖਦੇ ਹਾਂ ਕਿ ਬੜੇ ਜਿਹੜੇ ਨੌਜਵਾਨ ਨੇ ਅੱਗੇ ਲੱਗੇ ਹੋਏ ਨੇ, ਜਿਹੜੇ ਛੋਟੇ ਛੋਟੇ ਬੱਚਿਆਂ ਨੂੰ ਮੋਟੀਵੇਟ ਕਰਦੇ ਨੇ, ਤਾਂ ਉਹਨਾਂ ਨੂੰ ਖੇਡਾਂ ਲਈ ਲੈ ਕੇ ਜਾ ਰਹੇ ਨੇ, ਖੇਡਾਂ 'ਚ ਰੁਝਾਨ ਵਧਾ ਰਹੇ ਨੇ। ਆਪਾਂ ਇਸ ਵੀਕ ਦੇ ਵਿੱਚ ਟਰਾਈ ਕਰਾਂਗੇ ਇੱਕ ਦਿਨ ਸਪੈਸ਼ਲ ਟੋਪਿਕ ਲੈ ਕੇ ਆਉਣਾ ਖੇਡਾਂ ਬਾਰੇ, ਜਿਹੜਾ ਬੱਚੇ ਜਿਵੇਂ ਆਪਾਂ ਦੇਖਦੇ ਹਾਂ ਕਿ ਹਰਿਆਣੇ ਦੇ ਵਿੱਚ ਕਿੰਨੇ ਜਿਹੜੇ ਬੱਚੇ ਨੇ ਆਪਾਂ ਦੇਖਦੇ ਹਾਂ ਕਿ ਓਲੰਪਿਕ ਦੇ ਵਿੱਚ ਜਾਂਦੇ ਨੇ, ਇੰਟਰਨੈਸ਼ਨਲ ਲੈਵਲ 'ਤੇ ਜਿਹੜੇ ਇੰਨੇ ਪਲੇਅਰ ਮਿਲਦੇ ਆਪਾਂ ਨੂੰ ਹਰਿਆਣੇ ਤੋਂ, ਆਪਾਂ ਨੂੰ ਕਿਉਂ ਨਹੀਂ ਮਿਲਦੇ? ਕਿਉਂਕਿ ਆਪਣੇ ਖੇਡਾਂ ਜਿਹੜੇ ਪਿੰਡਾਂ ਦੇ ਵਿੱਚ ਆ, ਕੋਈ ਆਪਾਂ ਨੂੰ ਉਹ ਦਿੱਤੇ ਨਹੀਂ ਜਾਂਦੇ, ਕੋਚ ਨਹੀਂ ਦਿੱਤੇ ਜਾਂਦੇ ਗੇ, ਤਾਂ ਗਰਾਊਂਡ ਨਹੀਂ ਦਿੱਤੇ ਜਾਂਦੇ ਕਈ ਵਾਰੀ, ਤਾਂ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਕਰਕੇ ਆਪਣੇ ਜਿਹੜੇ ਪਿੱਛੇ ਆ, ਆਪਾਂ ਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਹੈਗਾ। ਮੈਂ ਕਹਿੰਦਾ ਪੰਜਾਬ 'ਚ ਹਰ ਇੱਕ ਚੀਜ਼ 'ਚ ਆਪਾਂ ਨੰਬਰ 1 ਆ ਪੰਜਾਬੀ, ਪਰ ਆਪਾਂ ਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਹੈਗਾ ਕਿ ਆਹ ਚੀਜ਼ ਇੱਦਾਂ ਕਰੋ ਅਤੇ ਤੁਸੀਂ ਅੱਗੇ ਚਲੇ ਜਾਓਗੇ, ਤਾਂ ਕਿਤੇ ਨਾ ਕਿਤੇ ਆਪਾਂ ਉੱਥੇ ਪਿੱਛੇ ਰਹਿ ਜਾਂਦੇ ਹਾਂ। ਕਈ ਆਪਾਂ ਨੂੰ ਦੇਖ ਲੈਂਦੇ ਹਾਂ ਕਿ ਕਈ ਪੰਜਾਬੀ ਪੰਜਾਬੀਆਂ ਦੀਆਂ ਆਪਾਂ ਲੱਤਾਂ ਖਿੱਚਦੇ ਰਹਿੰਦੇ ਹਾਂ, ਅਤੇ ਉਦੋਂ ਵੀ ਇਹੋ ਚੀਜ਼ਾਂ ਬਹੁਤ ਆਪਣੇ ਉਹ ਇਹੀ ਆਪਾਂ ਨੂੰ ਕਹਿੰਦੇ ਹੁੰਦੇ, ਆਪਦੀਆਂ ਕਮਜ਼ੋਰੀਆਂ ਹੀ ਆਪਾਂ ਨੂੰ ਮਾਰਦੀਆਂ ਪੰਜਾਬੀਆਂ ਨੂੰ, ਹੋਰ ਪੰਜਾਬੀ ਕੌਮ ਨੂੰ ਕੋਈ ਮਾਰ ਨਹੀਂ ਸਕਦਾ। ਅਤੇ ਮੇਰੀਆਂ ਗੱਲਾਂ ਬਾਹਲੀਆਂ ਲੰਮੀਆਂ ਨਾ ਚਲੀਆਂ ਜਾਣਾ, ਆਪਾਂ ਇੱਕ ਜਿਹੜਾ ਬਾਪੂ ਚਾਚਾ ਸੌਂਗ ਜਿਹੜਾ ਫਰਮਾਇਸ਼ ਆਈ ਹੈ ਜ਼ਰੂਰ ਸੁਣ ਕੇ ਆਈਏ। ਆ ਜਾਓ ਫਿਰ।

ਕਿਆ ਬਾਤ ਆ ਜੀ। ਮੈਂ ਕਹਿੰਦਾ ਆਹ ਥੋੜ੍ਹਾ ਜਿਹਾ ਜਦੋਂ ਆਪਾਂ ਇੱਦਾਂ ਦੇ ਗੀਤ ਸੁਣਦੇ ਹਾਂ ਤਾਂ ਕਿਤੇ ਨਾ ਕਿਤੇ ਇਮੋਸ਼ਨਲੀ ਜੇ ਹੋ ਜਾਂਦੇ, ਜਿਹਨਾਂ ਦੇ ਚਾਚੇ ਦੇ ਮੁੰਡੇ ਦੇ ਨਾਲ ਬਹੁਤ ਜ਼ਿਆਦਾ ਬਣਦੀ ਹੁੰਦੀ, ਮੇਰੀ ਤਾਂ ਆਪ ਖੁਦ ਬਣਦੀ ਹੁੰਦੀ ਸੀ। ਮੈਂ ਵੀ ਕਿਤੇ ਨਾ ਕਿਤੇ ਆਹ ਗਾਣਾ ਸੁਣ ਕੇ ਖੁਦ ਇਮੋਸ਼ਨਲ ਜਿਹਾ ਹੋਇਆ ਪਿਆ ਕਿ ਯਾਰ ਉਹ ਕਿੰਨਾ ਵਧੀਆ ਉਹ ਦਿਨ ਹੁੰਦੇ ਸੀਗੇ ਜਦੋਂ ਇਕੱਠਿਆਂ ਨੇ ਚਾਹੇ ਮੋਟਰ 'ਤੇ ਜਾਣਾ, ਆਪਾਂ ਸ਼ਾਮ ਦੀ ਵਾਰੀ ਹੋਣੀ ਅਤੇ ਕਹਿਣਾ ਕਿ ਚੱਲ ਯਾਰ ਮੈਂ ਅੱਜ ਮੋਟਰ ਦੀ ਵਾਰੀ ਆ, ਰਾਤ ਦੀ ਆਪਣੀ, ਅਤੇ ਚੱਲ ਤੂੰ ਵੀ ਨਾਲ, ਅਤੇ ਇੱਦਾਂ ਹੀ ਚਲੇ ਜਾਣਾ ਅਤੇ ਉੱਥੇ ਜਾ ਕੇ ਖਾਣਾ ਪੀਣਾ, ਇੱਕ ਵਧੀਆ ਇੱਕ ਕਿੰਨਾ ਸੋਹਣਾ ਮਾਹੌਲ ਜਿਹਾ ਹੁੰਦਾ ਸੀ ਕਿਤੇ ਨਾ ਕਿਤੇ। ਆਪਾਂ ਉਹ ਆਹ ਚੀਜ਼ਾਂ ਮਿਸ ਕਰਦੇ, ਜਿਹੜੇ ਚਾਚੇ ਤਾਇਆਂ ਦੇ ਮੁੰਡੇ ਕੁੜੀਆਂ ਦੇ ਨਾਲ ਆਪਾਂ ਸ਼ਰਾਰਤਾਂ ਕਰਦੇ ਹਾਂ, ਘੁੰਮਣ ਫਿਰਨ ਜਾਂਦੇ ਹਾਂ, ਤਾਂ ਕਦੇ ਨਾਨਕੀ ਜਾਣਾ ਇਕੱਠੇ ਹੋ ਕੇ ਸਾਰਿਆਂ ਨੇ, ਹੈ ਨਾ, ਤਾਂ ਉਹ ਕਿਤੇ ਨਾ ਕਿਤੇ ਇੱਥੇ ਚੀਜ਼ਾਂ ਉਹ ਆਪਾਂ ਮਿਸ ਕਰਦੇ ਹਾਂ, ਹੈ ਨਾ। ਤਾਂ ਹੁਣ ਆਪਣੇ ਜਿਵੇਂ ਮੇਲੇ ਵੀ ਸਟਾਰਟ ਹੋ ਜਾਣੇ ਆ, ਤਾਂ ਟਰਾਈ ਕਰਿਆ ਕਰੋ ਕਿ ਘੁੰਮਿਆ ਫਿਰਿਆ ਕਰੋ, ਯਾਰ ਦੋਸਤ ਇੱਦਾਂ ਦੇ ਬਣਾਓ ਕਿ ਇੱਥੇ। ਮੈਂ ਵੇਖਿਆ ਕਿ ਵਿਨੀਪੈਗ ਦੇ ਵਿੱਚ, ਚਾਹੇ ਕੈਨੇਡਾ ਦੀ ਗੱਲ ਕਰੀਏ, ਚਾਹੇ ਆਸਟ੍ਰੇਲੀਆ ਦੀ, ਚਾਹੇ ਅਮੈਰੀਕਾ ਦੀ ਗੱਲ ਕਰੀਏ, ਤਾਂ ਕਿਤੇ ਨਾ ਕਿਤੇ ਆਪਾਂ ਨੂੰ ਇੱਦਾਂ ਦੇ ਯਾਰ ਦੋਸਤ ਵੀ ਮਿਲ ਜਾਂਦੇ, ਜਿਹੜੇ ਇੱਕੋ ਆਪਾਂ ਇੱਕੋ ਕਹਿੰਦੇ ਹੁੰਦੇ ਕੁੱਖ ਦੇ ਚਾਹੇ ਜੰਮੇ ਨਹੀਂ ਗੇ, ਆਪਾਂ ਜਾਏ ਨਹੀਂ ਗੇ, ਪਰ ਕਿਤੇ ਨਾ ਕਿਤੇ ਸਕਿਆਂ ਨਾਲੋਂ ਵੀ ਵੱਧ ਕੇ ਹੋ ਜਾਂਦੇ ਇੱਦਾਂ ਦੇ ਆਪਾਂ ਨੂੰ ਯਾਰ ਦੋਸਤ, ਭੈਣ ਭਰਾ ਮਿਲ ਜਾਂਦੇ ਆਪਾਂ ਨੂੰ, ਤਾਂ ਸੱਜਦਾ ਆ ਉਹਨਾਂ ਨੂੰ ਜਿਹਨਾਂ ਨੂੰ ਇੱਦਾਂ ਦੇ ਯਾਰ ਦੋਸਤ ਮਿਲ ਜਾਂਦੇ, ਕਿਉਂਕਿ ਅਸਲੀ ਕਮਾਈ ਆਪਣੀ ਇਹੀ ਆ। ਪੈਸਾ ਤਾਂ ਆਪਾਂ ਜਿੰਨਾ ਮਰਜ਼ੀ ਕਮਾ ਲਾਂਗੇ, ਪਰ ਜਿੰਨੇ ਇੱਕ ਚੰਗਾ ਯਾਰ ਦੋਸਤ ਕਮਾ ਲਿਆ ਨਾ, ਜਿਹਨੇ ਜ਼ਿੰਦਗੀ ਦੇ ਵਿੱਚ ਇੱਕ ਵੀ ਯਾਰ ਵਧੀਆ ਕਮਾ ਲਿਆ, ਚਾਹੇ ਮੁੰਡਾ ਆ ਚਾਹੇ ਕੁੜੀ ਆ, ਜਿਹਨਾਂ ਨੇ ਕੁੜੀਆਂ ਨੇ ਇੱਕ ਵਧੀਆ ਸਹੇਲੀ ਕਮਾ ਲਈ, ਮੁੰਡਿਆਂ ਨੇ ਇੱਕ ਵਧੀਆ ਯਾਰ ਕਮਾ ਲਿਆ, ਤਾਂ ਕਿਤੇ ਨਾ ਕਿਤੇ ਉਹ ਕਹਿ ਲਓ ਤੁਸੀਂ ਜ਼ਿੰਦਗੀ ਦੇ ਰਾਜੇ ਹੋ, ਜੇ ਤੁਹਾਨੂੰ ਇੱਕ ਵਧੀਆ ਯਾਰ ਇੱਕ ਵਧੀਆ ਦੋਸਤ ਮਿਲ ਜਾਂਦਾ ਆ। ਤਾਂ ਸਾਰਿਆਂ ਨੂੰ ਮੁਬਾਰਕਾਂ ਨੇ ਜਿਹਨਾਂ ਕੋਲ ਇਹ ਯਾਰ ਦੋਸਤ ਹੈਗੇ ਨੇ, ਅਤੇ ਦੁਆ ਕਰਦੇ ਕਿ ਸਾਰਿਆਂ ਕੋਲ ਇੱਦਾਂ ਦੇ ਯਾਰ ਦੋਸਤ ਹੋਣ। ਅਤੇ ਨਾਲ ਦੀ ਨਾਲ ਆਪਣੇ ਕੋਲ ਜੇ ਹੁਣ ਜਿਹੜੇ ਲਾਸਟ ਵਾਲੇ 10 ਮਿੰਟ ਬਚੇ ਨੇ, ਅਤੇ ਆਪਾਂ ਉਹਦੇ ਵਿੱਚ ਥੋੜ੍ਹੀਆਂ ਥੋੜ੍ਹੀਆਂ ਗੱਲਾਂ ਕਰ ਲਈਏ, ਅਤੇ ਨਾਲ ਦੀ ਨਾਲ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਦਾ, ਅਤੇ ਫਿਰ ਲਾਸਟ 'ਤੇ ਆਪਾਂ ਤੁਹਾਡੇ ਇੱਕ ਦੋ ਗਾਣੇ ਹੋਰ ਆਪਾਂ ਪਲੇ ਕਰਦੇ ਜਾਵਾਂਗੇ ਜਾਂਦੇ ਜਾਂਦੇ। ਤਾਂ ਉਦੋਂ ਪਹਿਲਾਂ ਸਾਰਿਆਂ ਨੂੰ ਦੱਸ ਗਿਆ ਕਿ ਢਿੱਲੋ ਲਾਈਟਿੰਗ, ਅਤੇ ਜਿਹਨਾਂ ਦਾ 30 ਸਾਲ ਦਾ ਪੁਰਾਣਾ ਬਿਜ਼ਨਸ ਹੈ, 3 ਲੋਕੇਸ਼ਨ ਇਹਨਾਂ ਦੀਆਂ ਵਿਨੀਪੈਗ ਕੈਲਗਰੀ ਅਤੇ ਐਡਮਿੰਟਨ ਦੇ ਵਿੱਚ ਨੇ। ਹਰ ਤਰ੍ਹਾਂ ਦੀ LED ਇਨਡੋਰ ਆਊਟਡੋਰ ਪੋਰਟ ਲਾਈਟ ਤੁਹਾਨੂੰ ਮਿਲ ਜੂਗੀ, ਹੋਲਸੇਲ ਪ੍ਰਾਈਜ਼ ਦੇ ਬ੍ਰੈਂਡਡ ਲਾਈਟਾਂ। ਜੇ ਤੁਸੀਂ ਵੀ ਬ੍ਰੈਂਡਡ ਲਾਈਟਾਂ ਲੈਣੀਆਂ ਚਾਹੁੰਦੇ ਹੋ ਜਾਂ ਹੋਲਸੇਲ ਪ੍ਰਾਈਜ਼ ਦੇ ਉੱਤੇ ਉਹ ਵੀ, ਤਾਂ ਕਿੱਥੇ ਜਾਣਾ ਜੀ, ਢਿੱਲੋ ਲਾਈਟਿੰਗ 'ਤੇ ਚਲੇ ਜਾਓ, ਵਿਜ਼ਿਟ ਕਰ ਲਓ 955 ਸੈਂਟ ਜੇਮਸ ਸਟਰੀਟ ਦੇ ਉੱਤੇ, ਜਾਂ ਸੰਪਰਕ ਕਰ ਲਓ 204-919-5540 'ਤੇ। ਤੁਸੀਂ ਸੰਪਰਕ ਕਰਕੇ ਵਧੀਆ ਵਧੀਆ ਜਿਹੜੀਆਂ ਡੀਲਾਂ ਲੈ ਸਕਦੇ ਹੋ ਬ੍ਰੈਂਡ ਨਿਊ ਲਾਈਟਾਂ ਦੇ ਉੱਤੇ। ਅਤੇ ਮਨਜੋਤ ਸਿੰਘ ਰੈਲਟਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਜੇ ਐਂਬਰ ਗੇਟ ਵਾਲੀ ਸਾਈਡ ਵਾਲਮਾਰਟ ਦੀ ਬੈਕ ਸਾਈਡ 'ਤੇ ਤੁਸੀਂ ਘਰ ਲੈਣਾ ਸੋਚ ਰਹੇ ਹੋ, ਜਾਂ ਤੁਸੀਂ ਪਲੈਨ ਕਰ ਰਹੇ ਹੋ ਕਿ ਸਾਨੂੰ ਕਿਸੇ ਵਾਲਮਾਰਟ ਦੇ ਨੇੜੇ ਤੇੜੇ ਘਰ ਮਿਲ ਜਾਏ, ਗਰੋਸਰੀ ਸਟੋਰ ਦੇ ਨੇੜੇ ਤੇੜੇ ਮਿਲ ਜਾਏ, ਤਾਂ ਐਂਬਰ ਗੇਟ ਵਾਲੀ ਸਾਈਡ ਤੁਸੀਂ ਸੰਪਰਕ ਕਰ ਸਕਦੇ ਹੋ। ਜੇ ਤੁਹਾਡਾ ਪਲੈਨ ਆ ਕਿ ਤੁਸੀਂ ਗੁਰਦੁਆਰਾ ਸਾਹਿਬ ਦੇ ਨੇੜੇ ਤੇੜੇ ਘਰ ਲੈਣਾ, ਤਾਂ ਗੁਰਦੁਆਰਾ ਕਲਗੀਧਰ ਦਰਬਾਰ ਸਾਹਿਬ ਦੇ ਨੇੜੇ ਤੇੜੇ ਕਾਫੀ ਸਾਰੀ ਇਹਨਾਂ ਕੋਲ ਲਿਸਟਿੰਗ ਪਈ ਆ, ਤੁਸੀਂ ਕਾਲ ਕਰ ਲਓ ਮਨਜੋਤ ਸਿੰਘ ਰੈਲਟਰ ਨੂੰ, ਤਾਂ ਵਧੀਆ ਵਧੀਆ ਤੁਹਾਨੂੰ ਆਫਰਾਂ ਮਿਲ ਜਾਣਗੀਆਂ। ਆਫ ਮਾਰਕੀਟ ਵੀ ਬਹੁਤ ਸਾਰੀਆਂ ਇਹਨਾਂ ਕੋਲ ਡੀਲਾਂ ਹੈਗੀਆਂ, ਜੇ ਤੁਸੀਂ ਘਰ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ, ਇੱਕ ਵੀਕ ਦੇ ਵਿੱਚ ਘਰ ਤੁਹਾਡਾ ਵਿਕਾ ਵੀ ਦੇਣਗੇ। ਤਾਂ ਜੇ ਤੁਸੀਂ ਪ੍ਰੋਪਰਟੀ ਖਰੀਦਣਾ ਚਾਹੁੰਦੇ ਹੋ ਜਾਂ ਵੇਚਣਾ ਚਾਹੁੰਦੇ ਹੋ, ਤਾਂ ਤੁਸੀਂ ਸੰਪਰਕ ਕਰ ਲਓ 204-999-2105 ਦੇ ਉੱਤੇ, 204-999-2105 ਦੇ ਉੱਤੇ ਸੰਪਰਕ ਕਰਕੇ ਮਨਜੋਤ ਸਿੰਘ ਰੈਲਟਰ ਨਾਲ ਬੈਕ ਟੂ ਬੈਕ ਤੁਸੀਂ ਬੈਸਟ ਡੀਲਾਂ ਲੈ ਸਕਦੇ ਹੋ। ਆਫ ਮਾਰਕੀਟ ਵੀ ਬਹੁਤ ਸਾਰੀਆਂ ਇਹਨਾਂ ਕੋਲ ਡੀਲਾਂ ਹੈਗੀਆਂ ਨੇ। ਅਤੇ ਨਾਲ ਦੀ ਨਾਲ ਆਪਾਂ ਤੁਹਾਡਾ ਜਿਹੜਾ ਗੀਤਾਂ ਦਾ ਜਿਹੜਾ ਸਫ਼ਰ ਆ ਉਹ ਮੁੱਕਣ ਨਹੀਂ ਦੇਣਾ ਗਾ, ਕਿਉਂਕਿ ਗੀਤਾਂ ਦਾ ਤੜਕਾ ਵੀ ਲੱਗਣਾ ਬਹੁਤ ਜ਼ਰੂਰੀ ਹੈ, ਗੱਲਾਂ ਬਾਤਾਂ ਵੀ ਆਪਾਂ ਕਰਦੇ ਰਹਿੰਦੇ ਹਾਂ। ਤਾਂ ਤੁਹਾਨੂੰ ਸਾਰਿਆਂ ਨੂੰ ਦੱਸ ਗਏ ਕਿ ਅਸੀਂ ਟਿਕਟੋਕ ਦੇ ਉੱਤੇ ਵੀ ਟਰਾਈ ਕਰਦੇ ਹੁੰਦੇ ਕਿ ਵੱਧ ਤੋਂ ਵੱਧ ਵੀਕ ਦੇ ਵਿੱਚ ਤੁਹਾਡੇ ਨਾਲ ਲਾਈਵ ਰੂਬਰੂ ਹੁੰਦੇ ਰਹੀਏ, ਤਾਂ ਅਸੀਂ ਉੱਥੇ ਵੀ ਲਾਈਵ ਹੁੰਦੇ ਹਾਂ। ਤਾਂ ਰੇਡੀਓ ਧਮਾਲ ਸਰਚ ਕਰ ਲਿਓ ਟਿਕਟੋਕ ਦੇ ਉੱਤੇ ਵੀ, ਇੰਸਟਾ ਦੇ ਉੱਤੇ ਵੀ ਅਸੀਂ ਅਪਡੇਟ ਕਰਦੇ ਰਹਿੰਦੇ ਵਿਨੀਪੈਗ ਦੇ ਵਿੱਚ ਜੋ ਵੀ ਅਪਡੇਟ ਆਉਂਦੇ ਆ, ਤਾਂ ਦੋਨੇ ਇੰਸਟਾ ਦੇ ਉੱਤੇ ਅਤੇ ਟਿਕਟੋਕ ਦੇ ਉੱਤੇ ਦੋਨੇ ਥਾਵਾਂ 'ਤੇ ਤੁਸੀਂ ਰੇਡੀਓ ਧਮਾਲ ਸਰਚ ਕਰ ਲਓ ਅਤੇ ਫੋਲੋ ਜ਼ਰੂਰ ਕਰ ਲਓ, ਤਾਂ ਕਿ ਨੈਕਸਟ ਟਾਈਮ ਜਦੋਂ ਵੀ ਕੋਈ ਅਪਡੇਟ ਅਸੀਂ ਕਰਦੇ ਹਾਂ ਤੁਹਾਡੇ ਤੱਕ ਜ਼ਰੂਰ ਪਹੁੰਚ ਜਾਵੇ। ਅਤੇ 92.7 FM ਫੁੱਲ HD ਕੁਆਲਿਟੀ ਦੇ ਵਿੱਚ ਤੁਹਾਡੇ ਰੂਬਰੂ ਹੁੰਦਾ ਆ ਹਰ ਮੰਡੇ ਟੂ ਫਰਾਈਡੇ 1-3, ਅਤੇ ਸੈਟਰਡੇ 2-5 ਘੰਟਾ ਅਸੀਂ ਐਕਸਟਰਾ ਹੁੰਦੇ ਹਾਂ ਤੁਹਾਡੇ ਨਾਲ, ਉਹਦੇ ਆਪਣੇ ਨਾਲ ਹੋਰ ਵੀ ਆਪਣੇ ਨਾਲ ਹੁੰਦੀ ਆਪਾਂ ਗੱਲਬਾਤ ਕਰਦੇ ਰਹਿੰਦੇ ਹਾਂ ਤੁਹਾਡੇ ਨਾਲ। ਅਸੀਂ ਟਰਾਈ ਕਰਦੇ ਹੁੰਦੇ ਹਾਂ ਜਿਹੜਾ ਵੀਕ ਦੇ ਵਿੱਚ ਜਿੰਨਾ ਹੋ ਸਕਦਾ ਨੌਲੇਜ ਲੈ ਕੇ ਆਈਏ ਤੁਹਾਡੇ ਲਈ, ਅਤੇ ਵੀਕਐਂਡ ਦੇ ਉੱਤੇ ਤੁਹਾਡੇ ਨਾਲ ਮਸਤੀ ਕਰਦੇ ਰਹੀਏ, ਬੀਟ ਸੌਂਗ ਲੈ ਕੇ ਆਈਏ। ਤਾਂ ਅਸੀਂ ਟਰਾਈ ਕਰਦੇ ਹੁੰਦੇ ਹਾਂ ਕਿ ਹਰ ਇੱਕ ਜਿਹੜਾ ਤੜਕਾ ਨਾ, ਹਰ ਇੱਕ ਚੀਜ਼ ਤੁਹਾਡੇ ਲਈ ਲੈ ਕੇ ਆਈਏ, ਕਿਉਂਕਿ ਇੱਕ ਜਿਹੜਾ 1-3 ਇੱਕ ਫੈਮਿਲੀ ਸ਼ੋਅ ਆ ਆਪਣਾ, ਅਤੇ ਆਪਾਂ ਟਰਾਈ ਕਰਦੇ ਹੁੰਦੇ ਇਹਦੇ 'ਚ ਇਨਫੋਰਮੇਸ਼ਨ, ਨੌਲੇਜ, ਅਤੇ ਜਿਹੜਾ ਤੜਕਾ ਹੈ ਗੀਤਾਂ ਦਾ ਉਹ ਵੀ ਲੱਗਦਾ ਰਹੇ, ਅਤੇ ਗੱਲਾਂ ਬਾਤਾਂ ਵੀ ਹੁੰਦੀਆਂ ਰਹਿਣ, ਅਤੇ ਹੱਸਦੇ ਖੇਡਦੇ ਵੀ ਰਹੀਏ, ਕਿਉਂਕਿ ਹੱਸਣਾ ਖੇਡਣਾ ਬਹੁਤ ਜ਼ਰੂਰੀ ਆ। ਜਿਹੜਾ ਆਪਾਂ ਗਾਣੇ ਤਾਂ ਆਪਾਂ ਜਿਵੇਂ ਕਹਿ ਦਿੰਦੇ ਹਾਂ ਯੂਟਿਊਬ 'ਤੇ ਜਾਂ ਸਪੋਟੀਫਾਈ ਦੇ ਉੱਤੇ ਵੀ ਸੁਣ ਲੈਂਦੇ, ਅਤੇ ਪਰ ਸੇਮ ਉਹੀ ਕੁਆਲਿਟੀ ਦੇ ਵਿੱਚ ਤੁਹਾਨੂੰ ਗੀਤ ਸਾਨੂੰ ਮਿਲ ਜਾਂਦੇ ਆ 92.7 FM ਰੇਡੀਓ ਧਮਾਲ ਦੇ ਉੱਤੇ ਫੁੱਲ HD ਫੁੱਲ ਕੁਆਲਿਟੀ, ਜਿਹੜੇ ਤੁਸੀਂ ਸੇਮ ਉੱਥੇ ਸੁਣਦੇ ਹੋ ਸਪੋਟੀਫਾਈ ਜਾਂ ਯੂਟਿਊਬ ਦੇ ਉੱਤੇ, ਸੇਮ ਉਹੀ ਕੁਆਲਿਟੀ ਦੇ ਵਿੱਚ ਤੁਹਾਨੂੰ ਬੈਸਟ ਕੁਆਲਿਟੀ ਪ੍ਰੋਵਾਈਡ ਕੀਤੀ ਜਾਂਦੀ ਹੈ। ਅਤੇ ਨਾਲ ਦੀ ਨਾਲ ਜਿਹੜਾ ਗੀਤਾਂ ਦੇ ਨਾਲ ਨਾਲ ਆਪਾਂ ਗੱਲਾਂ ਕਰਦੇ ਹਾਂ, ਇਹਦਾ ਕੋਈ ਮੁੱਲ ਨਹੀਂ ਗਾ। ਮੈਂ

ਤਾਂ ਬਹੁਤ ਬਹੁਤ ਲਾਸਟ 'ਤੇ ਧੰਨਵਾਦ ਆ ਸਾਰਿਆਂ ਦਾ, ਤੁਸੀਂ ਬਹੁਤ ਕਾਲਾਂ ਕੀਤੀਆਂ ਨੇ ਅਤੇ ਕਈਆਂ ਦੀ ਕਾਲ ਜੇ ਬਾਏ ਚਾਂਸ ਕਿਸੇ ਦੀ ਵੀ ਸਾਡੀ ਅਸੀਂ ਟਰਾਈ ਕਰਦੇ ਹੁੰਦੇ ਕਿਸੇ ਦੀ ਮਿਸ ਨਾ ਹੋ ਜਾਵੇ, ਬਾਏ ਚਾਂਸ ਕਿਸੇ ਦੀ ਵੀ ਕਾਲ ਮਿਸ ਰਹਿ ਗਈ ਹੋਵੇ ਤਾਂ ਅਸੀਂ ਖੇਮਾ 'ਤੇ ਜਾ ਚੰਗਾ, ਪਰ ਟਰਾਈ ਕਰਦੇ ਹੁੰਦੇ ਕਿ ਸਾਰਿਆਂ ਦੀਆਂ ਅਸੀਂ ਕਾਲਾਂ ਅਟੈਂਡ ਕਰ ਲਈਏ, ਕਿਉਂਕਿ ਅਸੀਂ ਆਪ ਇੱਥੇ ਐਕਸਾਈਟਡ ਹੁੰਦੇ ਹਾਂ ਕਿ ਕਦੋਂ ਤੁਹਾਡੀ ਕਾਲ ਆਵੇ ਅਤੇ ਅਸੀਂ ਅਟੈਂਡ ਕਰਦੇ ਰਹੀਏ ਅਤੇ ਨਾਲ ਦੀ ਨਾਲ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਰਹੀਏ, ਤੁਹਾਡੀ ਜਿਹੜੀ ਨੌਲੇਜ ਆ ਜਾਂ ਤੁਹਾਡਾ ਜੋ ਵੀ ਮੈਸੇਜ ਆ ਵੀ ਅਸੀਂ ਸਾਰੇ ਸਰੋਤਿਆਂ ਤੱਕ ਪਹੁੰਚਾਉਂਦੇ ਰਹੀਏ। ਬਹੁਤ ਸਾਰਾ ਤੁਸੀਂ ਪਿਆਰ ਦਿੰਦੇ ਹੋ, ਬਹੁਤ ਸਾਰੀਆਂ ਕਾਲਾਂ ਆਈਆਂ ਅੱਜ, ਬਹੁਤ ਪੋਜ਼ਿਟਿਵ ਵਾਈਬਸ ਸੀਗੀਆਂ, ਸਾਰਿਆਂ ਨੇ ਬਹੁਤ ਸਾਰੀਆਂ ਅਸੀਸਾਂ ਦਿੱਤੀਆਂ, ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਤੁਸੀਂ ਕਾਲਾਂ ਕਰਕੇ ਇੰਨਾ ਮੋਟੀਵੇਟ ਕਰਦੇ ਹੋ, ਕਿਉਂਕਿ ਅਸੀਂ ਸਿੱਖਦੇ ਰਹਿਣਾ ਅਤੇ ਜਿੰਨਾ ਹੋ ਸਕਦਾ ਇਹਨੂੰ ਹੋਰ ਸ਼ਾਰਪ ਕਰਕੇ ਆਪਦੇ ਆਪ ਨੂੰ ਤੁਹਾਨੂੰ ਹੋਰ ਜਿੰਨਾ ਹੁੰਦਾ ਗਰੋ ਕਰਕੇ ਅਤੇ ਹੋਰ ਇੰਪਰੂਵਮੈਂਟਸ ਕਰਕੇ ਤੁਹਾਡੇ ਲਈ ਇਹ ਜਿਹੜਾ ਪ੍ਰੋਗਰਾਮ ਲੈ ਕੇ ਆਉਂਦੇ ਰਹਿਣਾ, ਕਿਉਂਕਿ ਰੇਡੀਓ ਧਮਾਲ ਦਾ ਜਿਹੜਾ ਸ਼ੋਅ ਹੈ ਇੱਕ ਫੈਮਿਲੀ ਸ਼ੋਅ ਆ ਅਤੇ ਆਪਾਂ ਟਰਾਈ ਕਰਦੇ ਹੁੰਦੇ ਕਿ ਜਿੰਨਾ ਹੋ ਸਕਦਾ ਆ ਵੱਧ ਤੋਂ ਵੱਧ ਨੌਲੇਜ ਅਤੇ ਵੱਧ ਤੋਂ ਵੱਧ ਜਿਹੜਾ ਗੀਤਾਂ ਦਾ ਤੜਕਾ ਅਤੇ ਵੱਧ ਤੋਂ ਵੱਧ ਜਿਹੜੀਆਂ ਨੌਲੇਜ ਵਾਲੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ, ਕਿਉਂਕਿ ਜਿਹੜਾ ਇੱਕ ਤੋਂ ਤਿੰਨ ਆ ਨਾ ਜਿਹੜਾ ਇਹ ਟਾਈਮ ਆ, ਇਹ ਤਾਂ ਐਂ ਹੁੰਦਾ ਕਿ ਯਾਰ ਇਹ ਰੁਕ ਜੇ ਅਤੇ ਚੱਲੀ ਜਾਵੇ, ਰੁਕੇ ਨਾ ਇਹ, ਨਾਲ ਦੀ ਨਾਲ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਹੋਈ ਜਾਣ, ਨਾਲ ਦੀ ਨਾਲ ਗਾਣੇ ਵੀ ਸੁਣੀ ਚੱਲੀਏ ਅਤੇ ਨਾਲ ਦੀ ਨਾਲ ਆਪਾਂ ਇਨਫੋਰਮੇਸ਼ਨ ਵੀ ਸਾਂਝੀ ਕਰੀ ਚੱਲੀਏ। ਪਰ ਜਿਹੜਾ ਟਾਈਮ ਹੁੰਦਾ ਉਹ ਟਾਈਮ ਜੇ ਉਹਦੇ ਆਪਾਂ ਪਾਬੰਦ ਹਾਂ ਅਤੇ ਉਹਦੇ ਪਾਬੰਦ ਹੋਣਾ ਬਹੁਤ ਜ਼ਰੂਰੀ ਹੋ ਜਾਂਦਾ ਅਤੇ ਲਾਸਟ 'ਤੇ ਆਪਣੇ 4 ਮਿੰਟ ਰਹਿ ਗਿਆ ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਾਲ ਕੀਤੀ ਅਤੇ ਜੇ ਬਾਏ ਚਾਂਸ ਕਿਸੇ ਦੀ ਵੀ ਕਾਲ ਮਿਸ ਹੋ ਗਈ ਹੋਵੇ ਅਸੀਂ ਖੇਮਾ 'ਤੇ ਜਾ ਚੰਗਾ, ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡਵਰਟਾਈਜ਼ ਕਰਾਉਣੀ ਹੋਵੇ ਜਾਂ ਕੋਈ ਵੀ ਆਪਦੇ ਬਿਜ਼ਨਸ ਦੀ ਪ੍ਰਮੋਸ਼ਨ ਕਰਾਉਣੀ ਹੋਵੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ 2047808181 'ਤੇ ਸਾਨੂੰ ਕਾਲ ਵੀ ਕਰ ਸਕਦੇ ਹੋ, ਤਾਂ ਸਾਨੂੰ ਜਿਹੜਾ ਓਫੀਸ਼ਲੀ ਸਾਡੇ ਨਾਲ ਕਿਸੇ ਵੀ ਪਲੇਟਫਾਰਮ 'ਤੇ ਤੁਸੀਂ ਇਹ ਸੰਪਰਕ ਕਰ ਸਕਦੇ ਹੋ। ਇੰਸਟਾਗ੍ਰਾਮ ਦੇ ਉੱਤੇ ਰੇਡੀਓ ਤੋਂ ਮਾਲ ਸਰਚ ਕਰ ਸਕਦੇ ਹੋ, ਟਿਕਟੋਕ ਦੇ ਉੱਤੇ ਵੀ ਅਸੀਂ ਹੈਗੇ ਹਾਂ ਰੇਡੀਓ ਤੋਂ ਮਾਲ ਸਰਚ ਕਰ ਸਕਦੇ ਹੋ, ਅਸੀਂ ਟਰਾਈ ਕਰਦੇ ਹੁੰਦੇ ਵੀਕ ਦੇ ਵਿੱਚ ਜਿੰਨਾ ਹੋ ਸਕਦਾ, ਅਸੀਂ ਟਿਕਟੋਕ ਦੇ ਉੱਤੇ ਲਾਈਵ ਵੀ ਰੂਬਰੂ ਹੁੰਦੇ ਹਾਂ, ਜੇ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਜਿਹੜੇ ਇੱਥੋਂ ਬੋਲ ਰਹੇ ਨੇ ਜੇ ਉਹਨਾਂ ਨੂੰ ਤੁਸੀਂ ਦੇਖਣਾ ਵੀ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਦੇਖ ਸਕਦੇ ਹੋ ਅਤੇ ਲਾਸਟ ਦੇ ਵਿੱਚ ਇੱਕ ਸੌਂਗ ਪਲੇ ਕਰ ਦਿੰਦੇ ਹਾਂ ਅਤੇ ਤਦ ਤੱਕ ਦੇ ਲਈ ਆਪਾਂ ਸਾਰਿਆਂ ਨੇ ਕੱਲ੍ਹ ਨੂੰ ਫਿਰ 1 ਤੋਂ 3 ਰੂਬਰੂ ਹੋਣਾ ਅਤੇ ਫਿਰ ਇੱਦਾਂ ਹੀ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿਣਾ। ਤਦ ਤੱਕ ਦੇ ਲਈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।